ਜਗਤ ਕਾ ਸਾਈ ਨੀਰ ਬਸਤਰ ਪੈਰ ਹੋਏ ਪ੍ਰਵਾਨ ਮਰੇ ਚਤਾਨ ਲੇ ਪੁਜੀ ਪੁਰਾਣ ਅਭਾਗੀ ਆਕਾ ਕੁੱਠਾ ਬੱਕਰਾ ਖਾਣਾ ਚੱਕੋ ਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਕਾਰ ਪ੍ਰੈ ਬੈਠੇ ਕੂੜੀਆ ਮਤ ਬਿਟੇ ਵੇ ਮਤ ਬਿਟਿਓ ਅੰਨਾ ਸਾਡਾ ਫਿੱਟੇ ਤਨ ਫਿੱਟੇ ਫੇੜ ਕਰੇ ਮਨ ਝੁੱਟੇ ਚੁਲੀ ਵਰੇ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋ ਮੈਂ ਤਾਂ

ਕਰੋ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਭਾਵਨ ਅਸਥਾਨ ਸੱਚਖੰਡ ਦਰਬਾਰ ਜੀ ਹਾਜ਼ਰੀ ਭਰਦੇ ਹੋ ਜੀ ਆਪ ਜੀ ਕਿਰਪਾ ਵਾਲੇ ਨਾਲ ਸਤਿਕਾਰ ਕਰਦੇ ਹੋ ਬੇਅੰਤ ਗੁਰਮੁਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਾਣ ਬਖਸ਼ਣ ਆਉਂਦੇ ਹੈ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਹਾਜ਼ਰੀ ਦਰ ਪ੍ਰਵਾਨ ਕਰਨੀ ਯਾਤਰਾ ਸਭ

ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਬੀਬੀ ਕੁਲਵਿੰਦਰ ਕੌਰ, ਸਵਰਗ ਵਾਸੀ ਸੁਰਜੀਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਇੱਕ

ਦੇ ਅਰੋਗਤਾ ਅਤੇ ਚੜ੍ਹਦੀ ਕਲਾ ਬਖਸ਼ਣੀ ਕਾਰ ਦਰਾਸ ਕਰਨੇ ਅੰਗ ਸੰਸਾਇਓਨਾ ਮਿਹਰ ਪ੍ਰਿਆਹਤ ਰੱਖਣਾ ਜਨਮ ਦਿਨ ਦੇ ਖੁਸ਼ੀਆਂ ਵਜਾਓ ਸਰਦਾਰ ਵਰਿੰਦਰ ਸਿੰਘ ਬਲਵੰਤ ਸਿੰਘ ਜੀ ਗਾੜੀ ਵਾਲੇ 1100 ਰੁਪਏ ਆਦਰ ਗੁਰਦੇ ਦੀਰਘ ਆਯੂ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ

ਸਰਦਾਰ ਰਤਨ ਸਿੰਘ ਅਮਰ ਸਿੰਘ ਜੀ ਵਾਸਰੀ ਵਾਲੇ ਆਪ ਜੀ ਦੇ ਹਜ਼ੂਰੀ ਚ ਲੰਗਰਾਂ ਲਈ ਮਾਇਆ ਆਦਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਦਿਲਜੀਤ ਸਿੰਘ ਜੀ ਲੰਗਰਾਂ ਲਈ ਬੇਅੰਤ ਮਾਇਆ ਆਦਰ ਕਰਦੇ ਚੜ੍ਹਦੀ ਕਲਾ ਬਖਸ਼ਣੀ, ਸਵਰਗਵਾਸੀ ਮਾਤਾ ਗੁਲਾਬ ਕੌਰ, ਸਵਰਗਵਾਸੀ ਰਣਜੀਤ ਸਿੰਘ ਜੀ ਸ਼ਾਹੂ ਵੱਲਾ, ਕਿਰਨਦੀਪ ਸਿੰਘ ਜੀ ਸ਼ਾਹੂ 1100 ਰੁਪਏ ਆਦਰ ਕਰਦੇ, ਸਵਰਗਵਾਸੀ ਅਮਰਜੀਤ ਕੌਰ ਸੁੰਦਰ ਸਿੰਘ ਜੀ ਮੱਠ ਵਾਲੇ ਪਰਿਵਾਰ ਵੱਲੋਂ 1000 ਰੁਪਏ ਆਦਰ ਹੋਏ, ਸਵਰਗਵਾਸੀ ਅਜੀਤ ਸਿੰਘ ਗੁਰਮੁਖ ਸਿੰਘ ਜੀ ਗ੍ਰੰਥੀ ਵੱਲੋਂ, ਜਸਵੀਰ ਕੌਰ ਜੀ, ਸਵਰਗਵਾਸੀ ਮਾਤਾ ਅੰਮ੍ਰਿਤ ਕੌਰ ਠਾਕੁਰ ਸਿੰਘ ਜੀ, ਸਵਰਗਵਾਸੀ ਪ੍ਰਤਾਪ ਸਿੰਘ ਸੋਨਾ ਕੌਰ ਜੀ ਸਿਰਪੱਲੀ ਵਾਲੇ, ਸਵਰਗਵਾਸੀ ਬਲਦੇਵ ਸਿੰਘ ਜਗਤ ਸਿੰਘ ਜੀ, ਸਵਰਗਵਾਸੀ ਸੁਰਿੰਦਰ ਕੌਰ ਜੀ, ਸਵਰਗਵਾਸੀ ਕਮਲ ਕੌਰ ਧਰਮ ਸਿੰਘ ਜੀ ਧਾਨੋਰੇ ਵਾਲੇ ਵੱਲਾਂ, ਸਰਦਾਰ ਭੁਪਿੰਦਰ ਸਿੰਘ ਜੀ ਮਾਇਆ ਆਦਰ ਕਰਦੇ, ਸਵਰਗਵਾਸੀ ਖੁਸ਼ਹਾਲ ਸਿੰਘ ਨਗਾਰਚੀ ਪਰਿਵਾਰ ਵੱਲੋਂ ਮਾਇਆ ਆਦਰ ਹੋਈ, ਸਵਰਗਵਾ

ਬਖਸ਼ਣੀ ਗੁਰਵਿੰਦਰ ਕੌਰ ਸੁਰਜੀਤ ਸਿੰਘ ਜੀ ਆਪ ਜੀ ਦੇ ਹਜ਼ੂਰੀ ਵਿੱਚ ਰੁਮਾਲੇ ਸਾਹਿਬ ਕਮਰ ਕੱਸੇ ਹੋਰ ਬੇਅੰਤ ਕੱਪੜੇ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਲੋਕ ਪ੍ਰਲੋਕ ਦੇ ਪੜਦੇ ਕਜ ਨੇ ਸੇਵਾ ਥਾਏ ਪਾਵਣੀ ਹਰਲੀਨ ਕੌਰ ਗੁਰਦੀਪ ਸਿੰਘ ਜੀ ਪੁਜਾਰੀ ਜਨਮ ਦਿਨ ਦੇ ਖੁਸ਼ੀਆਂ ਵਿੱਚ ਮਾਇਆ ਹਾਜ਼ਰ ਕਰਦੇ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਹ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ ਫੁੱਲ ਭੇਟ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ, ਸਿਰੇ ਪਾਪ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰਮੁਖੋ ਸਾਰੇ ਪਹਿਲੀ ਵਾਰੀ ਅੰਮ੍ਰਿਤ ਛਕ ਰਹੇ, ਇੱਧਰ ਧਿਆਨ ਦਿਓ, ਦੱਸੋ।

ਜਮਾ ਕਰਾਵਣ, ਜਿਨ੍ਹਾਂ ਸੰਗਤਾਂ ਨੇ ਦੂਜੀ ਵਾਰੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੋਵੇ, 25 ਰੁਪਏ ਤਨਖਾਹ ਜਮਾ ਕਰਾ ਕੇ ਸਾਰੇ ਅੰਮ੍ਰਿਤ ਵਿਲਾਖੀ ਸੱਜਣ ਕੇਸ਼ੀ ਇਸ਼ਨਾਨ ਕਰਕੇ ਚਿੱਟੇ ਕਛੇਰੇ ਸਵੱਛ ਵਸਤਰ ਪਹਿਣ

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ। ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਮਨਸਾ ਸੰਪੂਰਨ ਕਰਨੀਆਂ, ਯਾਤਰਾ ਸਫਲੀ ਕਰਨੀ, ਹਰ ਮੈਦਾਨ ਫਤਿਹ ਰੱਖਣਾ।

ਸਕਦਾਲ ਨਾਨਕ ਦੇ ਮਕੂਜਲੇ ਕਿਹਦੀ ਛੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਸਕਦਾਲ ਨਾਨਕ ਦੇ ਮਕੂਜ

ਪਿੰਡ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬਲਾਰੇ।

ਜਹਾਂ ਦਹ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਾਰ ਛਾ ਰਿਆ ਬਿਰਦ ਕੀ ਪੈਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਬਾਲੇ ਬੋਲਾਰ ਖਾਲਸੇ

ਚੇਤ ਆਵਨ ਕਸਦ ਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਹਿ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕਾਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੇ ਜੀ, ਖਡੂਰ ਜੀ, ਗੁਰੂਖੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖ਼ਤ ਕੇਸਗੜ੍ਹ ਸਾਹਿਬ।

ਅੰਦਰ ਦਿੱਲੀ ਮੈਂ ਸੀਸ ਗੰਜ ਰਕਾਬਗੰਡ ਵਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਾਹਸ ਭੁੱਲ ਚੁੱਕ ਮਾਫ਼ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖ ਪੜ੍ਹਦੇ ਸੁਣਦੇ।

ਸਾਹਿਬ ਦੀ ਮਹਾਰਾਜ ਜੀ ਵਿਚਾਰਾਂ ਨੂੰ ਸਰਵਾਂ ਕਰਕੇ ਆਪਣਾ ਜੀਵਨ ਸਫਲਾ ਕਰੋ।

ਇੱਕ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੋ ਲਿਆਲਮ ਨੂਰੇ ਵਾਇ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਗੁਰੂ ਚੇਲਾ ਬਹਾਦਰ ਜੀ ਸ਼ਮਸ਼ੇਰ ਬਹਾਦਰ ਜੀ ਤਖਤਾ ਵਾਲੇ ਤਾਜਾ ਵਾਲੇ ਤਾਜਾ ਵਾਲੇ ਬਾਜਾ ਵਾਲੇ ਸਾਹਿਬ ਵਾਲੇ ਮਾਜਾ ਵਾਲੇ ਸਾਹਿਬ ਦੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਪਾਤਸ਼ਾਹ ਗੁਰੂ ਸਿੰਘ ਸਾਹਿਬ ਦੇ ਸੱਚੇ ਪਾਤਸ਼ਾਹ ਮਹਾਰਾਜ ਪਾਵਨ ਸਤਜੁਗੀ ਤਪ ਸਥਾਨ ਤਖਤ ਸੱਚ ਸਨਾਤਨ ਹਜ਼ੂਰ ਸ੍ਰੀ ਅਗਸਨਗਰ ਸ੍ਰੀ ਜੀ ਵਿਖੇ ਸ੍ਰੀ ਅਭਿਚਰਨ ਸਾਹਿਬ ਜੀ ਸਤਗੁਰਾਂ ਦੇ ਪਾਵਨ ਚਰਨਾਂ ਵਿਖੇ ਸਜੇ ਹੋਏ ਪਾਵਨ ਰਚਨਾ ਮਨ ਬਾਣੀ ਸਰੀਰ ਕਰ ਬਹਾਦਰਾਂ ਭਰ ਕੇ ਸਰੀਰ ਕਰਕੇ ਹਾਜ਼ਰੀਆਂ ਭਰ ਕੇ ਇੱਕ ਲਾਭ ਪ੍ਰਾਪਤ ਕਰ ਰਹੀ ਲਾਭ ਦੀ ਸਾਜੀ ਨਿਭਾ ਰਹੀ ਗੁਰੂ ਖਾਲਸਾ ਜੀ ਸਾਧ ਸੰਗਤ ਜੀ ਅਜੀ ਗੁਰੂ ਖਾਲਸਾ ਸਾਧ ਸੰਗਤ ਗਰੀਬ ਨਿਵਾਜ ਸਤਿਗੁਰੂ ਜੀ ਸਤਿਗੁਰੂ ਜੀ ਸਦਾ ਦਿਆਲਤਾ ਕਰਦੇ ਆਪਣੀ ਪਾਵਨ ਤੁਰਕੀ ਬਾਣੀ ਲਾਹੀ ਬਾਣੀ ਦਰਗਾਹੀ ਬਾਣੀ ਤਨਹਨ ਸਾਰੀ ਲਸਤਾਹੀ ਬਾਣੀ ਕੇ ਸਾਧ ਸਤਿ ਕਾਲ ਸ਼੍ਰੀ ਮਹਾਰਾਜ ਸਾਹਿਬ ਦੀ ਸਾਹੀ ਬਾਣੀ ਪਤਸ਼ਾ ਮਹਾਰਾਜ ਸਾਹਿਬ ਅੰਮ੍ਰਿਤ ਮਹਿਰ ਬਾਣੀ ਦੀ ਚੱਲ ਰਹੀ ਨੜੀ ਬਾਣੀ ਦੀ ਚੱਲ ਰਹੀ ਲਥਾ ਵਿਚਾਰ ਰਾਹੀ ਆਪਣੇ ਚਰਨਾਂ ਦੇ ਨਾਲ ਜੁੜਨੇ ਦਾ ਅਵਸਰ ਪ੍ਰਦਾਨ ਕਰ ਰਹਾ ਨੇ ਜੁੜਨੇ ਦਾ ਅਵਸਰ ਪ੍ਰਦਾਨ ਸਰਬਤ ਮਾਈ ਭਾਈ ਜਗਿਆਸਾ ਜਨ ਮਾਈ ਭਾਈ ਜਿਤ ਗਿਆ ਜਿਤਿਆ ਨਾ ਲਗਨ ਮਾਰ ਕੇ ਚੋਰ ਚਰਨਾਂ ਦਾ ਧਿਆਨ ਧਰਦੇ ਕਮਨ ਕੀ ਗੁਰਸ ਦੁਆਰਾ ਲਾਭ ਪ੍ਰਾਪਤ ਕਰੀਏ ਦੁਆਰਾ ਲਾਭ ਪ੍ਰਾਪਤ ਮਨ ਦੀ ਇਕਾਗਰਤਾ ਅਤੇ ਮੁਖ ਦੀ ਪਵਿੱਤਰਤਾ ਇਕਾਗਰਤਾ ਅਤੇ ਮੁਖ ਦੀ ਪਵਿੱਤਰਤਾ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਲ ਸਾਹਿਬ ਚਾਰ ਦੇ ਨਾਲ ਮਨ ਨੂੰ ਚਾਰੀਏ ਜੀ ਮੁਖ ਨੂੰ ਚਾਰੀਏ ਜੀ ਸਤਿ ਸੰਨਾ

0: ਸ਼ਹੀਦਾਂ ਦੇ ਸਰਤਾਜ, ਸ਼ਹੀਦਾਂ ਦੇ ਪੁੰਜ, ਸ਼ਾਂਤੀ ਦੇ ਪੁੰਜ, ਆਤਮਿਕ ਉਪਦੇਸ਼ ਦੇ ਦੇਣ ਵਾਲੇ ਸਰਬਤ ਜੀਆਂ ਦੇ ਦਿਆਲਨ ਲਈ ਸਰਬਤ ਜੀਆਂ ਦੇ ਲੋਕ ਪਰਲੋਕ ਦੇ ਮਾਲਕ, ਲੋਕ ਪਰਮਾਤਮਾ ਦੇ ਮਾਲਕ, ਅਵਤਾਰ ਪਰਮਾਤਮਾ ਦਾ ਸਰਬ ਪੰਜਾਬ ਸ੍ਰੀ ਬਾਬਾ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਣਜੀਤ ਸਿੰਘ ਦੇ ਕੋਲ ਪਾਤਸ਼ਾਹ ਮਹਾਰਾਜ ਸਾਹਿਬ ਚਰਚਾ ਕਰਨ ਵਾਸਤੇ ਇੱਕ ਯੋਗ ਮਾਤਾ ਧਾਰਨੀ ਇੱਕ ਉਮਰ ਵਾਲਾ ਜੋਗੀ ਆਇਆ ਹੈ, ਵੱਡੀ ਉਮਰ ਵਾਲਾ ਜੋਗੀ ਧਿਆਨੀ ਆਇਆ ਹੈ। ਸ਼ਾਸਤਰਾਂ ਦੇ ਇਸ ਗੱਲ ਦਾ ਬੜਾ ਮਾਣ ਹੈ ਕਿ ਮੇਰੇ ਵਰਗਾ ਚਰਚਾ ਕਰਨ ਵਾਲਾ ਕੋਈ ਨਹੀਂ, ਮੇਰੇ ਵਰਗਾ ਗਿਆਨੀ ਕੋਈ ਨਹੀਂ, ਮੇਰੇ ਵਰਗਾ ਬੁਲਾਰਾ ਕੋਈ ਨਹੀਂ, ਕੋਈ ਨਹੀਂ ਮੇਰੇ ਵਰਗਾ ਬੁਲਾਰਾ ਬਗਿੰਦਾ ਕੋਈ ਨਹੀਂ, ਮੇਰੇ ਵਰਗਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਨਾਲ ਚਰਚਾ ਕਰਨ ਵਾਸਤੇ ਹਿੰਦੂਆਂ ਦੇ ਨਾਲ ਚੱਲ ਕਰਕੇ ਆਏ ਨੇ। ਤੇ ਜਦੋਂ ਸਾਡੇ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਸਿੰਘਾਂ ਦੇ ਨਾਲ ਚਰਚਾ ਕਰਦੇ ਨੇ, ਸਿੰਘਾਂ ਦੇ ਨਾਲ ਗਰੀਬ ਨਿਵਾਰ ਜਿਹੜੇ ਪਾਤਸ਼ਾਹ ਮਹਾਰਾਜ ਗਰੀਬ ਨਿਵਾਰ ਜਾਣਿਆ ਮੁੱਖਾਂ ਵਗੈਰਾ ਕਥਾ ਕਰਦੇ ਨੇ, ਨਿਆਣੇ ਮੁੱਖ ਅੰਦਰੋਂ ਖਾਲੀ ਨੇ, ਹਿਰਦੇ ਖਾਲੀ ਪਏ ਨੇ, ਅੰਦਰੋਂ ਖਾਲੀ ਕਹੋ ਕਬੀਰ ਰਿਸ਼ੀ ਕਹਿ ਘੱਟ ਬੋਲਾ, ਕਹੋ ਕਬੀਰ ਇਹ ਖਾਲੀ ਹਿਰਦੇ ਬੋਲਦੇ ਪਏ ਨੇ, ਇਹ ਖਾਲੀ ਦੇ ਸਾਡੇ ਗੁਰਾਂ ਦੇ ਵਿੱਚ ਆਏ ਨੇ, ਇਹਨਾਂ ਨੂੰ ਗਿਆਨ ਦੇ ਨਾਲ ਭਰਾਂ ਦੇ ਵਿੱਚ ਆ ਰਿਹਾ, ਇਹਨਾਂ ਨੂੰ ਆਤਮ ਸੋਝੀ ਦੇਈਏ, ਇਹਨਾਂ ਨੂੰ ਸਮਝ ਦੇਈਏ, ਸੋਝੀ ਦੇ ਚਾਰੇ ਪੇਖਾ ਤਾਰੀ ਕੇਵਲ ਤਾਂ ਕੇਵਲ ਵੇਖੇ ਘਰਾਂ ਵਿੱਚ ਆਪਣੀ ਵੱਡੀ ਪਾਵਨ ਪਾਉਣ ਵਾਲੇ ਆਪਣੀ ਜਾਨ ਚਰਚਾ ਨੂੰ ਕਰਨੇ ਵਾਲਾ ਹੋ ਕਰਕੇ ਚਰਚਾ ਕਰਕੇ ਚਰਚਾ ਕਰਕੇ ਹੀ ਆਪਣੇ ਆਪ ਨੂੰ ਵਿਜੇਤਾ ਕਰਕੇ ਹੀ ਸਿੱਧ ਕਰਨ ਆਪ ਨੂੰ ਵਿਜੇਤਾ ਗਿਆਨ ਵਾਲੇ ਆਪਣੇ ਆਪ ਨੂੰ ਵੱਡਾ ਸਦਾ ਹੁੰਦਾ ਹੈ। ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰੂ ਜੀ ਫਰਮਾਉਂਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਗਿਆਨ ਦੇ ਪਾਤਸ਼ਾਹ ਜੀ ਵਾਲੇ ਗਿਆਨੀ ਇਹ ਗਿਆਨ ਦੇ ਨੂੰ ਵੀ ਹਮ ਮੈਂ ਦਿਨ ਕਾ ਦਿਖਾ ਹੂੰ, ਇਸੇ ਪ੍ਰਕਾਰ ਧਾਰਨ ਦੇ ਕਰਨ ਵਾਲੇ ਗਿਆਨੀ ਤੇ ਹਮ ਵੀ ਹੰਕਾਰ ਦੇ ਸਹਾਇਤਾ ਹੈ।
1: ਭਜਨ ਕਰੋ ਬਾਣੀ ਕਰਕੇ ਵੀ ਭਜਨ ਕਰੋ।

ਸਵਾਹੀ ਜਿਸ ਤੋਂ ਬਾਅਦ

0: ਬਹੁਤ ਦੂਰ ਜਾਣੇ ਬਹੁਤ ਦੂਰ ਜਾਣੇ ਬਹੁਤ ਫਿਰ ਭਾਈ ਬਾਲ ਜੀ ਦੇ ਤਾਏ ਪੁੱਛਿਆ ਬਾਲਾ ਜੀ ਬਾਲਾ ਜੀ ਦੇ ਤਾਏ ਤੁਸੀਂ ਮਾਉਤ ਲੱਖਾ ਜੀ ਨੇੜੇ ਜਾਣਦੇ ਹੋ ਤੁਸੀਂ ਮਾਉਤ ਕਿ ਭਾਈ ਬਾਲਾ ਜੀ ਨੇ ਬੇਨਤੀ ਕੀਤੀ ਸੱਚੇ ਭਾਈ ਸਾਹਿਬ ਨੇ ਬੇਨਤੀ ਕੀਤੀ ਅੱਜ ਦਾ ਸੂਰਜ ਚੜਦਾ ਦੇਖਿਆ ਅੱਜ ਦਾ ਸੂਰਜ ਡੁੱਬਦਾ ਪਤਾ ਨਹੀਂ ਦੇਖਣਾ ਕਿ ਨਹੀਂ ਦੇਖਣਾ ਪਤਾ ਨਹੀਂ ਦੇਖਣਾ ਸਤਿਗੁਰੂ ਜੀ ਨੇ ਬਦਨ ਕੀਤਾ ਭਾਈ ਬਾਲਾ ਜੀ ਸ਼ਾਮ ਦੇ ਬਹੁਤ ਦੂਰ ਹੈ ਭਾਈ ਬਾਲਾ ਜੀ ਤੁਸੀਂ ਬਹੁਤ ਦੂਰ ਜਾਣਿਆ ਬਹੁਤ ਦੂਰ ਬਹੁਤ ਦੂਰ ਜਾਣਿਆ ਦੋਵਾਂ ਪ੍ਰਸਿੱਧਾਂ ਨੇ ਮਹਾਂਪੁਰਖਾਂ ਨੇ ਵਿਗਿਆਨਿਕਾਂ ਨੇ ਬੇਨਤੀ ਕਰਕੇ ਪੁੱਛਿਆ ਗਰੀਬ ਦੇ ਵਾਲਾ ਨੇ ਬੇਨਤੀ ਕਰਕੇ ਕਿਰਪਾ ਕਰਕੇ ਦੱਸੋ ਜੀ ਇਹ ਮੌਤ ਦਾ ਕਰੀਬ ਦਾ ਕਿੰਨੀ ਦੂਰ ਆ ਇਹ ਮੌਤ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਅੰਮ੍ਰਿਤ ਦਾ ਸਾਹਿਬ ਨੂੰ ਵੈਰਾ ਦਾ ਕੇ ਬਚ ਨੇ ਵੀਤੇ ਦਾ ਬਾਰ ਬਨਾ ਕੇ ਇੱਕ ਦਮ ਨੇ ਮਹਾਂ ਬਾਤ ਮੁਹਲਤ ਮੁਹਲਤ ਬਿਨਾ ਜਾਣਾ ਮੁਹਲ ਭਾਈ ਦਾ ਸੇ ਇੱਕ ਦਮ ਦੇ ਆਦਮੀ ਆ ਭਾਈ ਅਸੀਂ ਛੇੜੇ ਮੈਂ ਬੰਦੇ ਸਾਹ ਦੇ ਅੰਦਰ ਪ੍ਰਾਣਾ ਧਾਰੀ ਜੀ ਨੇ ਸੰਸਾਰ ਸਾਰੇ ਦੀ ਬੁਰੀ ਗੱਲ ਇੱਕ ਦਮ ਹੈ ਜਿਹੜਾ ਦੇ ਬੱਲੇ ਲਿਆ ਜਿਹੜਾ ਸਾਹ ਲੈ ਲਿਆ ਇਹੀ ਆਪਣਾ ਸਾਹ ਲੈ ਲਿਆ ਅਗਲਾ ਸਾਹ ਕਿਸ ਨੂੰ ਆਉਣਾ ਤੇ ਕਿਸ ਨੂੰ ਨਹੀਂ ਆਉਣਾ ਇੱਕ ਨੂੰ ਆਉਣਾ ਤਾਂ ਕਿਸ ਨੂੰ ਨਹੀਂ ਆਉਣਾ ਇੱਕ ਫਿਰ ਚੌਥੇ ਜਾਂਦੇ ਵਿੱਚ ਵੀ ਆਪਣਾ ਵਿਦਵਾਨ ਕਰ ਲੋ ਮਨੁੱਖਾ ਜਾਵੇਗਾ ਤੇਰੇ ਉਹ ਵੀਰਾਂ ਨਾ ਆ ਜਾਵੇ ਆਪ ਜੀ ਦੇ ਨਾਲ ਸਾਚੇ ਨਾਲ ਸੱਚੇ ਪਾਤਸ਼ਾਹ ਜੀ ਨੇ ਬਚਨਕਾਰ ਨੂੰ ਸਾਕੀਤਾ ਬੂਟ ਬੂਟਰ ਦੀ ਨੂੰ ਫਰਾਈ ਕੀਤਾ ਇਸ ਕਰਕੇ ਭਾਈ ਅੰਮ੍ਰਿਤ ਨਾਮ ਦਾ ਇਹਨ ਕਰਦੇ ਬਾਦ ਅੰਮ੍ਰਿਤ ਕਰਕੇ ਜੋ ਭਜਨ ਕਰਨੇ ਦੇ ਜੋਗ ਹੈ ਜੋ ਭਜਨ ਕਰਦੇ ਜੋਗ ਹੈ ਤੇਰਾ ਇਹ ਭਜਨ ਕਰਦੇ ਜਦ ਮੈਂ ਤੇਰੇ ਬਿਨ ਤੁਮ ਨਹੀਂ ਜਾਵੇ ਮੈਂ ਇਸ ਸਫਲ ਲੱਗ ਜਾਵੇਗਾ ਇਸ ਸਫਲ ਹੋ ਜਾਵੇਗਾ ਸਤ ਸੰਗਤ ਜੀ ਇਥੋਂ ਸਤਿਗੁਰੂ ਸ੍ਰੀ ਗੁਰੂ ਨਾਮ ਕੇ ਸੋਹਣ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਸੱਚੇ ਅੰਮ੍ਰਿਤਮਈ ਗੁਰਬਾਣੀ ਦੀ ਪ੍ਰਾਰੰਭਤਾ ਅੰਮ੍ਰਿਤ ਦੀਆ ਗੁਰਬਾਣੀ ਦੀ ਪ੍ਰਾਰੰਭ 8-8 ਪੌੜੀਆਂ ਵਾਲੇ ਸ਼ਬਦਾਂ ਦੁਆਰਾ ਹੋ ਰਹੀ ਹੈ ਪੌੜੀਆਂ ਵਾਲੇ ਸ਼ਬਦਾਂ ਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸੱਚੇ ਗੁਰਦੇਵ ਕਰਤਾਰ ਸ੍ਰੀ ਗੁਰੂ ਅਮਰਦਾਸ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਸਾਹਿਬ ਸੱਚੇ ਮੁਬਾਰਕ ਚਰਨਾਂ ਵਿੱਚ ਗੁਰਿਆਈ ਪ੍ਰਾਪਤ ਹੋਣ ਤੋਂ ਪਹਿਲਾਂ ਸੇਵਾਦਾਰ ਦੇ ਰੂਪ ਦੇ ਵਿੱਚ ਸੇਵਾ ਕਰਿਆ ਸੇਵਾਦਾਰ ਦੇ ਰੂਪ ਦੇ ਵਿੱਚ ਆਪ ਜੀ ਦੇ ਸਰਬੱਤ ਜੋ ਮਾਤਾ ਜੀ ਆਰਬੀਆਂ ਦੇ ਨੇਮ ਜਲਿਤ ਮਾਤਾ ਜੀ ਦਇਆ ਕੌਰ ਜੀ ਹਰੇਕ ਮਾਤਾ ਮਾਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਾਰੇ ਪਾਤਸ਼ਾਹ ਮੈਨੂੰ ਆਗਿਆ ਦੇਵੋ ਮੈਂ ਆਪਣੇ ਸਾਧੂ ਸੰਗਤ ਨੂੰ ਘਰ ਲੈ ਜਾਵਾਂ ਮੈਂ ਆਪਣੇ ਸਾਧ ਸੰਗਤ ਜੀ ਦੇ ਘਰ ਲੈ ਕਰਕੇ ਚਲੇ ਸਾਧ ਸੰਗਤ ਜੀ ਜਦੋਂ ਕਿਸੇ ਗੁਰੂ ਦੇ ਸ਼ਬਦ ਗਾਏ ਸੱਚੇ ਪਾਤਸ਼ਾਹ ਜੀ ਦੇ ਨਾਲ ਜੋ ਪ੍ਰਾਮ ਲਿਆ ਕਰਨ ਬਿਲਕੁਲ ਦੁਨੀਆ ਤੋਂ ਪ੍ਰਾਮ ਦੁਨੀਆ ਬਿਲਕੁਲ ਦੁਨੀਆ ਤੋਂ ਪ੍ਰਾਮ ਸੁਣਾਉਣੀਆਂ ਦੇ ਉੱਪਰ ਨਾਮ ਜੋ ਪ੍ਰਾਮ ਲੱਗੇ ਨਾ ਕੌਣ ਤੋਂ ਵੀ ਉੱਪਰ ਸਨ ਮਾਰੇ ਜੋ ਮਾਤਾ ਜੀ ਨੇ ਜਾਣਿਆ ਤੇ ਸਾਧ ਸੰਗਤ ਜੀ ਕੋ ਮਾਤਾ ਦੁਆਰੇ ਜਨਮ ਲਿਆ ਸੀ ਲਿਖਿਆ ਕੁਝ ਨੇ ਨਜ਼ਰ ਦੀ ਦੀ ਕਰਕੇ ਮਾਤਾ ਜੀ ਕਾਰਨ ਕੀ ਹੈ ਆਪ ਜੀ ਦੇ ਸਨਮਾਨੀ ਲੋਕ ਮਾਤਾ ਜੀ ਆਪ ਜੀ ਦੀ ਸੁਣੀ ਕਰਕੇ ਜਦੋਂ ਛੋਟੀ ਆਰਬਲਾ ਸੀ ਉਦੋਂ ਹੀ ਸਾਧ ਸੰਗਤ ਜਾ ਰਹੀ ਸੀ ਆਰਬਲਾ ਸੀ ਉਦੋਂ ਹੀ ਸਾਧ ਸੰਗਤ ਦੇ ਕੁਝ ਵਿਦਵਾਨਾਂ ਦੇ ਮਾਤਾ ਜੀ ਦੇ ਕੁਝ ਆਰਬਲਾ ਕੁਝ ਵਿਦਵਾਨਾਂ ਦੇ ਮਾਤਾ ਜੀ ਜਿਸ ਵੇਲੇ ਤੋਂ ਸਨਮਾਨ ਯੋਗ ਸਾਧ ਜੀ ਨੇ ਵਿਚਾਰਿਆ ਸਨਮਾਨ ਯੋਗ ਸ੍ਰੀ ਰਾਮ ਜੀ ਦਾ ਸਿਆਣਾ ਜੀ ਕੁਝ ਵੀ ਸ਼ਕਤੀ ਦੇ ਸ਼ਕਤੀ ਦੇ ਸ੍ਰੀ ਦੇ ਰੱਖਦੇ ਸ਼ਕ ਉਹ ਪ੍ਰਾਪਤ ਹੋਏ ਨਹੀਂ ਦੇ ਨੇ ਮਨ ਵਿੱਚ ਨਾਮ ਦੇ ਕਿਸੇ ਦੀ ਕੋਈ ਰੋਗ ਕੋਈ ਦੁੱਖ ਜਾਣਾ ਲੱਗ ਗਿਆ ਹੋਵੇ ਕੋਈ ਰੋਗ ਕਿਸੇ ਪ੍ਰਕਾਰ ਦੀ ਕੋਈ ਖੇਚਲਾ ਸਤਿ ਨੂੰ ਨਾ ਹੋਵੇ ਜੋ ਵੀ ਇੱਕ ਯੋਗੀ ਸੀ ਹੋਵੇ ਕਿਉਂਕਿ ਸਾਧ ਸੰਗਤ ਜੀ ਯੋਗੀਆਂ ਦੇ ਕੋਲ ਨਾ ਸਾਧ ਸੰਗਤ ਨੂੰ ਸੋਖੇ ਪਾਣੇ ਦੇ ਬੜੇ ਵਧੀਆ ਸਹਾਇਤਾ ਕਰਦੇ ਨੇ ਤੇ ਪੁਰਾਣੇ ਸਾਧ ਦੇ ਯੋਗੀ ਦਵਾਈਆਂ ਨਾਲ ਇਲਾਜ ਕਰਦੇ ਯੋਗੀ ਬਣ ਕਰ ਕਰਦੇ ਅੱਖਾਂ ਵਿੱਚ ਬਿਮਾਰੀ ਆ ਜਾਂਦੀ ਨਾ ਬੁੱਧੀਆਂ ਬੁੱਧੀਆਂ ਲਾਉਣ ਤੇ ਨਿੰਦਾ ਕਰਦੇ ਕਿ ਸਭ ਯੋਗੀ ਨੂੰ ਐਨ ਦੇ ਨਹੀਂ ਨਹੀਂ ਦੇਖੋ ਦੇ ਯੋਗੀ ਇਹੋ ਜਿਹੀ ਅਪਛੀ ਦੀ ਇਸਤੇਮਾਲ ਕਰਦੇ ਨੇ ਇਹੋ ਜਿਹੀ ਪੂਰਾ ਦੀ ਕਦੇ ਦਰਜਨ ਘਟਦੀ ਨੇ ਉਹਨੇ ਅਸੀਂ ਪ੍ਰਕਾਰ ਜਿਹੜੇ ਸੀ ਇੰਡਸਟਰੀ ਦੇ ਸਸਤੇ ਇਸੇ ਨੇ ਪ੍ਰਚਲਾ ਦੇ ਜਿਹੜੇ ਨਸਕੇ ਨੇ ਉਹ ਅੱਜ ਵੀ ਵਧੀਆ ਬੜੇ ਨਸਕਾਂ ਦੁਆਰਾ ਇਜਾਜ਼ਤ ਵੀ ਬੜੀਆਂ ਬੜੇ ਕਰੇ ਦੁਆਰਾ ਇਜਾਜ਼ਤ ਬੜੇ ਤਰ੍ਹਾਂ ਦੇ ਦਵਾਈਆਂ ਦੇ ਜੋਗੋ ਬਣਾਉਂਦੇ ਨੇ ਜਿਹਨਾਂ ਦੇ ਨਾਲ ਬਾਰੇ ਦੋ ਗਰੁੱਪ ਬਣਾਉਂਦੇ ਨੇ ਜਿਹਨਾਂ ਦੇ ਨਾਲ ਸਰਮਾਰ ਜੋਗ ਮਾਤਾ ਜੀ ਨੇ ਇੱਕ ਸੰਨਿਆਸੀ ਮਤ ਜੋ ਮੰਤਰੀ ਦੀ ਦੋ ਇੱਕ ਬੁਲਾਇਆ ਸਤਿ ਨੂੰ ਇੱਕ ਜੋ ਬੜੇ ਚੰਗੇ ਵੈਦ ਦੋ ਬੜੀਆਂ ਬੜੀਆਂ ਜਾਣਦੇ ਹੋ ਬੜੀਆਂ ਦਵਾਈਆਂ ਵੀ ਜਾਣਦੇ ਹੋ ਬੜੀਆਂ ਬੁਲਾਇਆ ਜਾਣਦੇ ਹੋ ਨਾ ਬਜ਼ਾਰ ਕੇ ਰੋਗ ਜਾਣ ਦਿੰਦੇ ਹੋ ਨਾ ਬਜ਼ਾਰ ਕੇ ਰੋਗ ਦੇਖਦਾ ਸਹੀ ਮੇਰੇ ਲਾਲ ਦੇ ਤਨ ਦੇ ਅੰਦਰ ਕਿਹੜੀ ਖੇਚਲਾ ਕਿਹੜਾ ਰੋਗ ਆ ਗਿਆ ਹੈ ਕਿਹੜੀ ਖੇਚ ਦੇ ਕਾਰਨ ਰੋਗ ਆ ਗਏ ਰਹਿੰਦੇ ਨੇ ਜਿਸ ਦੇ ਦੁਨੀਆ ਵੱਲ ਸੰਬੰਧ ਲਿਆਉਂਦੇ ਹੀ ਨਹੀਂ ਸੰਸਾਰ ਵੱਲ ਦਾ ਭਗਤ ਸੁਣ ਨਹੀਂ ਸਕਦੇ ਜਿਹਨੇ ਕੌਣ ਵਿੱਚ ਸਾਪੀ ਵਾਲੀ ਰੱਖਦੇ ਕਿਤੇ ਕੋਈ ਤਨ ਦੇ ਅੰਦਰ ਰੋਗ ਆ ਗਿਆ ਹੋਵੇ ਕੋਈ ਤਨ ਦੇ ਅੰਦਰ ਸਾਧ ਸੰਗਤ ਜੀ ਦੇ ਰੋਗ ਵਿੱਚ ਸੰਨਿਆਸੀ ਨੇ ਸਾਡੇ ਯੋਗੀ ਜੀ ਫਿਰ ਸੰਨਿਆਸੀ ਨੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਸੇਵਾਦਾਰ ਰੂਪ ਦੇ ਵਿੱਚ ਸਨ ਅੱਜ ਜਦੋਂ ਸਭ ਦਾ ਕਰਕੇ ਇਸ ਰੋਗ ਨੂੰ ਟੋਲਣਾ ਚਾਹਿਆ ਇਸ ਸਰੀਰ ਦੇ ਟੋਲਣਾ ਰੋਗ ਹੈ ਇਸ ਤਰੀਕੇ ਸਾਡੇ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਾਮਦਾਸ ਸਾਹਿਬ ਇਸ ਯੋਗੀ ਦੇ ਪਰਜਾਏ ਇਸ ਸੰਨਿਆਸੀ ਦੇ ਪਰਜਾਏ ਆਟ ਖਾਏ ਤੇ ਪੌੜੀਆਂ ਵਾਲੇ ਚੌਵੀ ਸ਼ਬਦ ਵਿਚਾਰੀਆਂ ਵਾਲੇ ਸਨ ਚੌਵੀ ਸ਼ਬਦ ਇਸ ਪ੍ਰਕਾਰ ਸਾਧ ਸੰਗਤ ਜੀ ਛੇ ਅਸ਼ਟਪਦੀਆਂ ਬਿਲਾਵਲ ਰਾਗ ਵਿੱਚ ਆ ਚੁੱਕੀਆਂ ਨੇ ਛੇ ਅਸ਼ਟਪਦੀਆਂ ਨਾਟ ਨਾਰਾਇਣ ਰਾਗ ਵਿੱਚ ਆ ਚੁੱਕੀਆਂ ਨੇ ਛੇ ਅਸ਼ਟਪਦੀਆਂ ਹੁਣ ਕੰਨੜੇ ਰਾਗ ਵਿੱਚ ਆਉਣਗੀਆਂ ਛੇ ਅਸ਼ਟਪਦੀਆਂ ਅੱਗੇ ਕਲਿਆਣ ਰਾਗ ਵਿੱਚ ਆਉਣਗੀਆਂ ਅੱਗੇ ਛੇ ਚੌਕਾ 24 ਅਸ਼ਟਪਦੀਆਂ ਹੋ ਗਈਆਂ ਛੇ ਚੌਕਾ 24 ਅਸ਼ਟਪਦੀਆਂ ਦੇ ਵਿੱਚ ਗੁਰਸਿੱਖ ਨੇ ਮਰਾ 24 ਅਸ਼ਟਪਦੀਆਂ ਦਾ ਗੁਰਸਿੱਖ ਨੇ ਕਰਿਆ ਕਰਿਆ ਕਰਦੇ ਸਨ ਇਹਨਾਂ 24 ਅਸ਼ਟਪਦੀਆਂ ਨੂੰ ਕਿਹਾ ਜਾਂਦਾ ਸੀ ਸੁਖ ਅਸ਼ਟਪਦੀਆਂ ਕਿਹਾ ਜਾਂਦਾ ਸੀ ਸੁਖ ਬੰਨਾ ਚਾਰੇ ਰਾਗਾਂ ਸੱਚੇ ਪਾਤਸ਼ਾਹ ਜੀ ਨੇ ਸਰਲੇਖੀ ਸੁਖਮਨੀ ਰੱਖੇ ਆ ਜਿਹੜੀਆਂ 24 ਅਸ਼ਟਪਦੀਆਂ ਸ੍ਰੀ ਗੁਰੂ परमेश्वर जी एक हन जाति जाति स्वधन जाति जाति इस प्रकार से जाति रहतन सो तेरी कहा बात ने इतना समय में सकल रूप ने इतना हुआ ने का सच रूप ने पर से रखवाली का वाले सर पर पर का रखवाली करने वाले ऐसे जी जी जी जी सर गुरु जी की कृपा द्वारा हम भी है जी सुभान सतगुरु सच्चे पातशाह जी अपने मन दे गुरु साए साक्षी भाव होकर के औंदे साक्षी भाव देखण के बस इसे नु ध्यान रखदे ने साहब दा ध्यान करदे ने साध संगत जी इस तरह के नाल साध संगत जी इस तरह के केवल केवल ध्यान धरने दे नाल के परमेश्वर जी दे रब दी आत्म पद ते नहीं पाया जी दी धरन आत्म पद ते परमेश्वर जी दा धरना ध्यान ध्यान ज्ञान नर पर ज्ञान अर ध्यान नर पर हर गुर सब तो बड़े ध्यान गुर है ਇਸੇ ਪ੍ਰਕਾਰ ਗਿਆਨ ਦਾ ਸਤਿਗੁਰੂ ਜੀ ਦੇ ਪ੍ਰਕਾਰ ਗਿਆਨ ਸਾਰਾ ਸੱਚੇ ਪਾਤਸ਼ਾਹ ਜੀ ਮਹਾਰਾਜ ਬੈਸਾ ਕਰਨ ਸਕਦੇ ਨੇ ਭਾਈ ਜਿਹੜੇ ਭਗਤ ਜਨ ਨੇ ਨਾ ਉਹਨਾਂ ਦੀ ਲੋਚਾ ਖੇਡਦੇ ਨੇ ਨਾਮ ਜਪੋ ਦੀ ਲੋਚਾ ਖੇਡਦੇ ਨੇ ਮਹਾਰਾਜ ਜੀ ਦੇ ਪ੍ਰਤੀ ਦਾ ਧਿਆਨ ਕਰਦੇ ਆ ਰਾਜ ਤੇ ਅਸੀਂ ਦਾ ਧਿਆਨ ਕਰਦੇ ਆ ਅਸੀਂ ਸੁਰਤ ਉਹਦੇ ਦੇ ਭਗਤ ਤੇ ਜਿਹੜੇ ਭਗਤੀ ਕਰਨ ਵਾਲੇ ਭਗਤ ਜਨ ਨੇ ਮੇਰੇ ਭਗਤੀ ਉਹਨਾਂ ਭਗਤ ਜਨਾਂ ਦੀ ਖੇਨ ਕੇ ਕਾਲ ਇਹ ਲੋਚਾ ਇਹ ਸ਼ਕੇ ਜਹਨ ਹੁੰਦੀ ਹੈ ਲੋਚਾ ਕੇ ਅੰਮ੍ਰਿਤ ਨਾਮ ਹੁੰਦੀ ਹੈ ਸਰਨਾ ਅੰਮ੍ਰਿਤ ਨਾਮ
1: ਸੰਗਤ ਜਿਹੜਾ ਸੰਨਿਆਸੀ ਕਹਿਣ ਲੱਗਾ ਮੈਂ ਸੰਨਿਆਸੀ ਲੈਣ ਲੱਗਾ ਭਾਈ ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਦੇ ਝਰਨੇ ਹੀ ਚੱਲਦੇ ਨੇ ਨਾ। ਫਿਰ ਜਿਸ ਵੇਲੇ ਅੰਮ੍ਰਿਤ ਬਾਣੀ ਨੂੰ ਮੁਖਾਰ ਬਿੰਦ ਚੋਂ ਮੁੱਖ ਚੋਂ ਬੋਲਦੇ ਨੇ ਨਾ, ਮਾਨੋ ਅੰਮ੍ਰਿਤਮਈ ਗੁਰਬਾਣੀ ਦੇ ਝਰਨੇ ਹੀ ਵਹਿ ਤੁਰਦੇ ਨੇ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ ਇਸ ਪ੍ਰਕਾਰ ਇੱਕ ਰਸ ਹਿਰਦੇ ਦੇ ਅੰਦਰ ਨਾਮ ਦੀ ਧਾਰਾ ਚੋ ਆਉਂਦੀ ਹੈ, ਪਰਾ ਬਾਣੀ ਦੁਆਰਾ ਜਾਪ ਆਪਣੇ ਆਪ ਹੁੰਦਾ ਹੈ ਜੀਓ।
2: ਰਾਮ ਨਾਮ ਇੱਕ ਤਿਲ ਤਿਲ ਗਾਵਾ।
1: ਮਹਾਰਾਜ ਫਿਰ ਉਹਨਾਂ ਦੀ ਅਵਸਥਾ ਕੈਸੀ ਬਣ ਜਾਂਦੀ, ਸਰੀਰ ਵਿੱਚ ਕਿਵੇਂ ਵਿਚਰਦੇ ਨੇ, ਦੁਨੀਆਂ ਤੋਂ ਅਸੰਗ ਕਿਵੇਂ ਰਹਿੰਦੇ ਨੇ। ਤੇ ਹਜ਼ੂਰ ਫਰਮਾਉਂਦੇ ਨੇ ਭਾਈ ਰਾਮ ਸਰਬ ਵਿਆਪੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜੋ ਸਿਮਰਨ ਆ ਨਾ, ਇੱਕ ਤਿਲ ਤਿਲ ਮਾਤਰ ਸਮਾਂ ਵੀ ਉਹ ਅਜਾਈ ਨਹੀਂ ਗਵਾਉਂਦੇ ਤੇ ਤਿਲ ਤਿਲ ਮਾਤਰ ਸਮਾਂ ਵੀ ਉਸਦੇ ਨਾਮ ਦਾ ਭਜਨ ਕਰਦੇ ਨੇ, ਵਾਹਿਗੁਰੂ ਜੀ ਦੇ ਗੁਣ ਗਾਉਂਦੇ ਰਹਿੰਦੇ ਹਨ ਜੀਓ।
2: ਗੁਰਮਤਿ ਨਾਮ ਸਮਾ ਵਾਹਿਗੁਰੂ।
1: ਭਾਈ ਉਹਨਾਂ ਦਾ ਜਿਹੜਾ ਮਨ ਹੈ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਨਾਮੀ ਪਰਮੇਸ਼ਰ ਜੀ ਦੇ ਨਾਮ ਦੇ ਅੰਦਰ ਸਮਾਇਆ ਹੋਇਆ ਹੈ ਜੀਓ।
2: ਨਾਮ ਸੁਣੈ ਨਾਮ ਮਨ ਭਾਵੈ।
1: ਉਹ ਗੁਰਮੁਖ ਜਨ ਕੰਨਾਂ ਦੁਆਰਾ ਅੰਮ੍ਰਿਤ ਨਾਮ ਨੂੰ ਹੀ ਸੁਣਦੇ ਨੇ, ਅੰਮ੍ਰਿਤ ਨਾਮ ਹੀ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ ਹੈ, ਭਾਉਂਦਾ ਹੈ, ਪਿਆਰਾ ਲੱਗਦਾ ਹੈ, ਰੀਝਦਾ ਹੈ ਮਨ ਅੰਮ੍ਰਿਤ ਨਾਮ ਦੇ ਉੱਪਰ। ਭਾਈ ਉਹ ਗੁਰਮੁਖ ਜਨ ਤਾਂ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਤੇ ਸੁਣ ਸੁਣ ਕਰਕੇ ਹੀ ਤ੍ਰਿਪਤ ਹੁੰਦੇ ਨੇ, ਰੱਜੇ ਰਹਿੰਦੇ ਨੇ। ਨਾ ਉਹਨਾਂ ਨੂੰ ਦੁਨੀਆਂ ਦੇ ਪਦਾਰਥਾਂ ਦੀ ਭੁੱਖ ਰਹਿੰਦੀ ਹੈ, ਨਾ ਸਵਰਗ ਤੇ ਬ੍ਰਹਮ ਲੋਕ ਤੱਕ ਦੇ ਦਿਵ ਭੋਗਾਂ ਦੀ ਖੁਆਇਸ਼ ਨਹੀਂ ਰਹਿੰਦੀ। ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਲੋਕ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਰੱਜੇ ਰਹਿੰਦੇ ਹਨ।
2: ਕਨਕ ਬਹਿਰੇ ਬਹੁ ਕੰਗਨਾ।
1: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਭਾਵੇਂ ਜੋਗੀ ਹੋ ਗਏ ਆ, ਸੰਨਿਆਸੀ ਹੋ ਗਏ ਆ, ਪਰ ਸੋਨਾ ਇਤਿਆਦਿਕ ਕੋਲ ਹੋਵੇ ਐਸੀ ਲਾਲਸਾ ਤਾਂ ਵੀ ਬਣੀ ਰਹਿੰਦੀ ਹੈ। ਸੰਨਿਆਸੀ ਹੋ ਗਏ ਆ, ਗਠੜੀ ਚ ਧਨ ਤਾਂ ਵੀ ਲੁਕਾ ਕਰਕੇ ਰੱਖਦੇ ਆ। ਜੋਗੀ ਹੋ ਗਏ ਆ, ਜੋਗ ਮਤ ਦਾ ਪ੍ਰਭਾਵ ਪਾ ਕਰਕੇ ਦੂਸਰਿਆਂ ਦੇ ਪਾਸੋਂ ਮੱਥੇ ਟਕਾ ਕਰਕੇ ਧਨ ਲੈਂਦੇ ਆ। ਮਹਾਰਾਜ ਸੋਨੇ ਇਤਿਆਦਿਕ ਦਾ ਲਾਲਚ ਨਹੀਂ ਮਿਟਦਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾਦ ਕਰਦੇ ਨੇ, ਸੋਨੇ ਦੇ ਪਹਿਰਨੇ ਵਾਲਾ ਹੋ ਕਰਕੇ ਆਪਣੇ ਤਨ ਦੇ ਉੱਪਰ ਭਾਵੇਂ ਬਹੁਤ ਸਾਰੇ ਸੋਨੇ ਦੇ ਗਹਿਣੇ ਅਤੇ ਕੰਗਣਾ ਕੜੇ ਇਤਿਆਦਿਕ ਮੋਟੇ ਮੋਟੇ ਪਹਿਨ ਲੈਣਾ ਕਰੇ ਤੇ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਦੇ ਲਿਬਾਸ ਜੋਗੀਆਂ ਵਾਲੇ ਸੰਨਿਆਸੀਆਂ ਵਾਲੇ ਆਪਣੇ ਤਨ ਦੇ ਉੱਪਰ ਬਣਾ ਕਰਕੇ ਪਹਿਨ ਲੈਣਾ ਕਰੇ। ਇਸੇ ਪ੍ਰਕਾਰ
2: ਕਨਕ ਬਹਿਰੇ ਬਹੁ ਕੰਗਣਾ।
1: ਸੋ ਸਾਧ ਸੰਗਤ ਜੀ, ਸੋਨਾ ਵੀ ਕਈ ਤਰ੍ਹਾਂ ਦਾ ਨਾ, ਇਹ ਜੀ 16 ਕੈਰਟ ਦਾ, ਇਹ 18 ਕੈਰਟ ਦਾ, ਇਹ 20 ਕੈਰਟ ਦਾ, ਇਹ ਸੋਨਾ 22 ਕੈਰਟ ਦਾ, ਇਹ ਸੋਨਾ 24 ਕੈਰਟ ਦਾ। ਅੱਜ ਕੱਲ੍ਹ 24 ਕੈਰਟ ਬੋਲਿਆ ਜਾਂਦਾ, ਪਹਿਲਾਂ 12 ਵੰਨੀ ਦਾ ਬੋਲਿਆ ਜਾਂਦਾ ਸੀ। ਸਾਧ ਸੰਗਤ ਜੀ, ਜਿਹੜਾ 24 ਕੈਰਟ ਦਾ ਸੋਨਾ ਨਾ, ਉਹ ਬਹੁਤ ਜ਼ਿਆਦਾ ਨਰਮ ਹੁੰਦਾ, ਉਸਦੇ ਗਹਿਣੇ ਬੜੀ ਛੇਤੀ ਮੁੜ ਜਾਇਆ ਕਰਦੇ ਨੇ। ਇਸ ਕਰਕੇ ਸੁਨਾਰ ਪੈਸੇ ਤਾਂ ਭਾਵੇਂ 24 ਕੈਰਟ ਦੇ ਲੈਂਦੇ ਨੇ, ਪਰ ਬਣਾ ਕੇ 22 ਕੈਰਟ ਦਾ ਹੀ ਦਿੰਦੇ ਨੇ। ਜੇ ਨਹੀਂ ਨਾ ਯਕੀਨ ਤੇ ਸੁਨਾਰ ਦੇ ਕੋਲ ਜਾ ਕੇ ਪੁਰਾਣਾ ਸੋਨਾ ਵੇਚ ਕੇ ਦੇਖ ਲਓ, 10 ਗ੍ਰਾਮ ਚੋਂ 1 ਗ੍ਰਾਮ ਕੱਟ ਲੈਣਗੇ, 9 ਗ੍ਰਾਮ ਦੇ ਪੈਸੇ ਦੇਣਗੇ, ਕਹਿਣਗੇ ਜੀ 1 ਗ੍ਰਾਮ ਟਾਂਕਾ ਏ। ਉਹ ਜਿਹੜਾ 1 ਗ੍ਰਾਮ ਹੁੰਦਾ, ਵਿੱਚ ਮਿਲਾਵਟ ਹੁੰਦੀ ਹੈ ਸਿਲਵਰ ਤੇ ਹੋਰ ਧਾਤੂਆਂ ਦੀ, ਉਸਨੂੰ ਟਾਂਕਾ ਕਹਿ ਕੇ, ਪੋਲਿਸ਼ ਕਹਿ ਕੇ ਕੱਟ ਲਿਆ ਜਾਂਦਾ ਹੈ। ਇਸ ਪ੍ਰਕਾਰ ਕੋਈ 10 ਕੈਰਟ ਦਾ ਸੋਨਾ ਹੈ, ਜਦੋਂ ਹੀਰੇ ਇਤਿਆਦਿਕ ਦੀ ਮੁੰਦਰੀ ਬਣਾਈ ਜਾਂਦੀ ਹੈ ਨਾ, ਤੇ 24 ਕੈਰਟ ਦਾ ਸੋਨਾ ਨਰਮ ਬੜਾ ਤੇ 10 ਕੈਰਟ ਦਾ ਸਖਤ ਬੜਾ ਹੈ। ਉਹ ਸਖਤ ਸੋਨਾ ਵਰਤਿਆ ਜਾਂਦਾ ਕਿ ਹੀਰਾ ਇਤਿਆਦਿਕ ਮੁੰਦਰੀ ਵਿੱਚੋਂ ਡਿੱਗ ਨਾ ਜਾਵੇ, ਫਿਰ ਸਖਤਾ ਸੋਨਾ, ਕਰੜਾ ਸੋਨਾ ਲਾਇਆ ਜਾਂਦਾ ਹੈ। ਅਰਥਾਤ 10 ਕੈਰਟ ਸੋਨਾ ਤੇ ਬਾਕੀ ਉਸਦੇ ਅੰਦਰ ਮਿਲਾਵਟ ਹੁੰਦੀ ਹੈ ਸਿਲਵਰ ਇਤਿਆਦਿਕ ਹੋਰ ਧਾਤੂਆਂ ਦੀ, ਧਾਤਾਂ ਮਿਲਾ ਕਰਕੇ ਪਾਈਆਂ ਜਾਂਦੀਆਂ ਨੇ। ਮਹਾਰਾਜ, ਇਹ ਸੋਨਾ ਵੀ ਕਈ ਤਰ੍ਹਾਂ ਦਾ ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਕਨਕ ਕਨਕ ਬਹਿਰੇ ਬਹੋ ਕੰਗਣਾ। ਭਾਈ ਕਣਕ ਦੇ ਵਿੱਚੋਂ, ਕਣਕ ਸੋਨੇ ਦੇ ਵਿੱਚੋਂ ਉੱਤਮ ਸੋਨਾ, ਜਿਹੜਾ 24 ਕੈਰਟ ਦਾ ਸੋਨਾ, ਜਿਹੜਾ 12 ਵੰਨੀ ਦਾ ਸੋਨਾ, 12 ਵੰਨੀ ਦੇ ਸੋਨੇ ਦੇ ਪਹਿਰੇ ਬਹੁ ਕੰਗਣਾ। ਭਾਵੇਂ ਕੋਈ ਦੁਨਿਆਵੀ ਪੁਰਖ ਵੀ ਬਹੁਤ ਮੋਟੇ ਮੋਟੇ ਕੜੇ ਹੱਥਾਂ ਵਿੱਚ ਬਣਾ ਕਰਕੇ ਪਹਿਨ ਲੈਣਾ ਕਰੇ, ਗਲ ਦੇ ਵਿੱਚ ਇਸੇ ਪ੍ਰਕਾਰ ਕੈਂਠੇ ਇਤਿਆਦਿਕ ਚੈਨ ਨੂੰ ਪਾ ਲੈਣਾ ਕਰੇ, ਹੋਰ ਵੀ ਜਿਤਨੇ ਗਹਿਣੇ ਸੋਨੇ ਦੇ ਕਹੇ ਜਾਂਦੇ ਨੇ ਕੰਗਣਾ ਇਤਿਆਦਿਕ, ਉਹਨਾਂ ਸਾਰਿਆਂ ਗਹਿਣਿਆਂ ਨੂੰ ਪਹਿਣ ਲੈਣਾ ਕਰੇ। ਤੇ ਤਰ੍ਹਾਂ ਤਰ੍ਹਾਂ ਦੇ ਭਾਂਤ ਭਾਂਤ ਦੇ ਕੱਪੜੇ ਤਨ ਦੇ ਉੱਪਰ ਬਣਾ ਕਰਕੇ ਪਹਿਣ ਲੈਣਾ ਕਰੇ। ਅੱਜ ਕੱਲ੍ਹ ਭਾਂਤ ਭਾਂਤ ਦੇ ਕੱਪੜੇ ਹੀ ਪਾਏ ਜਾਂਦੇ ਨੇ ਨਾ ਤਨਾਂ ਦੇ ਉੱਪਰ। ਸਾਧ ਸੰਗਤ ਜੀ, ਵਸਤਰ ਦਾ, ਕੱਪੜੇ ਦਾ ਮਨੋਰਥ ਤਨ ਨੂੰ ਛੁਪਾਉਣਾ ਹੁੰਦਾ ਹੈ, ਪਰ ਜਿਹੜੇ ਅੱਜ ਕੱਲ੍ਹ ਭਾਂਤ ਭਾਂਤ ਦੇ ਬਣਾਏ ਜਾਂਦੇ ਨੇ, ਉਹ ਛੁਪਾਉਣ ਵਾਸਤੇ ਨਹੀਂ, ਖਿਮਾ ਕਰਨਾ, ਸਰੀਰ ਨੂੰ ਦਿਖਾਉਣ ਵਾਸਤੇ ਪਹਿਰੇ ਜਾਂਦੇ ਨੇ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ। ਇਸ ਪ੍ਰਕਾਰ ਦੇ ਲੋਕ ਤਰ੍ਹਾਂ ਤਰ੍ਹਾਂ ਦੇ ਕੱਪੜੇ ਬਣਾ ਕਰਕੇ ਪਹਿਨਦੇ ਨੇ ਤੇ ਬਹੁਤ ਤਰ੍ਹਾਂ ਦੇ ਸੋਨੇ ਨੂੰ ਪਹਿਨਣਾ ਕਰਦੇ ਹਨ।
2: ਨਾਮ ਬਿਨਾ ਸਭ ਫੀਕ ਫਿਕਾਨੇ,
1: ਭਾਈ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ ਇਹਨਾਂ ਸਾਰਿਆਂ ਪਹਿਨਣ ਵਾਲਿਆਂ ਦੇ ਜੀਵਨ ਵੀ ਫਿੱਕੇ ਨੇ ਤੇ ਸੋਨੇ ਨੂੰ ਪਹਿਨਣ ਵਾਲਿਆਂ ਦੇ ਜੀਵਨ ਵੀ ਫਿੱਕੇ ਨੇ। ਫੀਕ ਫਿਕਾਨੇ, ਫਿੱਕਿਆਂ ਤੋਂ ਫਿੱਕੇ ਜੀਵਨ ਨੇ, ਸੋਨੇ ਇਤਿਆਦਿਕ ਤੇ ਕੱਪੜਿਆਂ ਨੂੰ ਪਹਿਨਣ ਵਾਲਿਆਂ ਦੇ ਇੱਕ ਅੰਮ੍ਰਿਤ ਨਾਮ ਨੂੰ ਜਪੇ ਤੋਂ ਬਿਨਾਂ। ਮਹਾਰਾਜ ਜਿਹੜੇ ਨਾਮ ਨੂੰ ਨਹੀਂ ਜਪਦੇ ਤੇ ਇਹ ਸੋਨਾ ਕੱਪੜੇ ਭਾਂਤ ਭਾਂਤ ਦੇ ਪਹਿਨਦੇ ਨੇ, ਉਹਨਾਂ ਦੀ ਫਿਰ ਹਾਲਤ ਕੀ ਹੋਵੇਗੀ? ਸਤਿਗੁਰੂ ਜੀ ਬਚਨ ਕਰਦੇ ਨੇ, ਜਨਮ ਮਰੈ ਫਿਰ ਆਵੈ ਗੋ। ਭਾਈ ਜਨਮ ਲੈਣਗੇ, ਮਰਨਗੇ, ਫਿਰ ਜਨਮ ਲੈ ਲਿਆ ਕਰਕੇ ਆਉਣਗੇ। ਅੰਮ੍ਰਿਤ ਨਾਮ ਤੇ ਜਪਿਆ ਹੀ ਨਹੀਂ। ਜਿਸ ਪਰਮੇਸ਼ਰ ਜੀ ਨੇ ਵਸਤਰ ਦਿੱਤੇ, ਸੋਨਾ ਦਿੱਤਾ, ਉਸਦਾ ਸ਼ੁਕਰਾਨਾ ਤੇ ਕੀਤਾ ਹੀ ਨਹੀਂ। ਜਿਹ ਪ੍ਰਸਾਦ ਆ ਭੂਖਨ ਪਹਿਰੀ ਜੈ, ਜਿਸ ਦੀ ਕਿਰਪਾ ਦੇ ਨਾਲ ਗਹਿਣੇ ਪਹਿਨਣ ਵਾਸਤੇ ਮਿਲਦੇ ਨੇ, ਉਸ ਪਰਮੇਸ਼ਰ ਜੀ ਦਾ ਨਾਮ ਜਪਣ ਲੱਗਿਆ ਮਨਾ ਆਲਸ ਕਿਉਂ ਕਰਦਾ ਹੈ? ਜਿਸ ਪਰਮੇਸ਼ਰ ਜੀ ਦੇ ਦਿੱਤੇ ਹੋਏ ਵਸਤਰ ਪਹਿਨ ਦਾ ਮਨਾ ਉਸਦਾ ਨਾਮ ਜਪਣ ਤੋਂ ਆਲਸ ਕਿਉਂ ਕਰਦਾ ਹੈ? ਸਾਧ ਸੰਗਤ ਜੀ, ਸਾਦਾ ਖਾਣਾ, ਸਾਦਾ ਪਹਿਨਣਾ, ਸਾਦੇ ਇਨਸਾਨਾਂ ਦੀ ਸੰਗਤ ਕਰਨੀ ਮਨ ਨੂੰ ਸਾਦਗੀ ਤੇ ਸ਼ਾਂਤੀ ਵਿੱਚ ਲੈ ਆਉਂਦਾ ਹੈ। ਚਮਕੀਲਾ ਭੜਕੀਲਾ ਪਹਿਨਣਾ, ਇਸੇ ਪ੍ਰਕਾਰ ਅਖਾਦ ਭੋਜਨਾਂ ਦਾ ਖਾਣਾ ਤੇ ਕੁਸੰਗਤ ਕਰਨੀ ਮਨ ਨੂੰ ਵਿਕਾਰੀ ਬਣਾ ਕਰਕੇ ਜਨਮ ਮਰਨ ਦੇ ਗੇੜ ਦੇ ਵਿੱਚ ਖੁਆਰ ਕਰਦਾ ਹੈ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਅੰਮ੍ਰਿਤ ਨਾਮ ਤੇ ਭੁੱਲ ਗਿਆ, ਸੋਨੇ ਚੋਂ ਸੋਨਾ 24 ਕੈਰਟ ਦਾ, ਕੱਪੜਿਆਂ ਚੋਂ ਕੱਪੜੇ ਫੈਸ਼ਨੇਬਲ ਤਰ੍ਹਾਂ ਤਰ੍ਹਾਂ ਦੇ ਪਹਿਨ ਲਏ, ਵਾਹਿਗੁਰੂ ਜੀ ਦਾ ਨਾਮ ਜਪਿਆ ਨਾ, ਇਸ ਪ੍ਰਕਾਰ ਉਹਨਾਂ ਦਾ ਤਨ ਮਨ ਫਿੱਕਾ ਹੀ ਫਿੱਕਾ ਹੋ ਜਾਂਦਾ ਹੈ, ਨਾਮ ਰਸ ਤੋਂ ਰਹਿਤ ਹੋ ਜਾਂਦਾ ਹੈ। ਜਨਮ ਲੈ ਕਰਕੇ ਫਿਰ ਆਉਂਦੇ ਨੇ, ਫਿਰ ਮਰਦੇ ਨੇ, ਫਿਰ ਜਨਮ ਲੈਣਗੇ, ਫਿਰ ਮਰਨਗੇ, ਇਵੇਂ ਜੂਨੀਆਂ ਦੇ ਵਿੱਚ ਹੀ ਆਉਂਦੇ ਰਹਿਣਗੇ। ਮਨਮੁਖ ਅਗਿਆਨੀ ਲੋਕ ਨਾਮ ਤੋਂ ਹੀਣੇ।
2: ਪਟਲ ਪਟਲ ਹੈ ਭਾਰੀ,
1: ਮਹਾਰਾਜ ਐਸੀ ਜੀਵਾਂ ਦੀ ਹਾਲਤ ਕਿਉਂ ਹੋ ਰਹੀ ਹੈ? ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜੀਵਾਂ ਦੇ ਮਨਾਂ ਦੇ ਅੰਦਰ ਮਾਇਆ ਦਾ ਪਰਦਾ ਪਿਆ ਹੋਇਆ। ਮਹਾਰਾਜ ਇਹ ਪਰਦਾ ਕਿਹੋ ਜਿਹਾ ਜਿਹੜਾ ਹਟਦਾ ਹੀ ਨਹੀਂ? ਤੇ ਹਜ਼ੂਰ ਫਰਮਾਉਂਦੇ ਨੇ, ਪਟਲ ਹੈ ਭਾਰੀ, ਭਾਈ ਇਹ ਮਾਇਆ ਦਾ ਵੱਡਾ ਭਾਰੀ ਪਰਦਾ ਹੈ। ਘਰ ਦੇ ਵਿੱਚ ਸਾਧ ਸੰਗਤ ਜੀ ਕਾਟਨ ਲਾਏ ਜਾਂਦੇ ਜੀ, ਇਹ ਕੱਪੜੇ ਦਾ ਪਰਦਾ ਕਰ ਦਿੱਤਾ, ਲੰਘਣਾ ਹੋਵੇ ਤੇ ਹੱਥ ਦੇ ਨਾਲ ਹਟਾ ਕੇ ਲੰਘ ਜਾਈਦਾ, ਤੇ ਜਦੋਂ ਉਹ ਕਿਸੇ ਘਰ ਵਿੱਚ ਝਗੜਾ ਪੈ ਜਾਵੇ ਤੇ ਫਿਰ 4 ਇੰਚੀ ਸਿੰਗਲ ਇੱਟ ਦਾ ਕਹਿੰਦੇ ਜੀ 4 ਇੰਚ ਦਾ ਪਰਦਾ ਕਰ ਦਿੱਤਾ। ਇਸੇ ਪ੍ਰਕਾਰ ਕੰਧ ਮਾਰਤੀ ਕਹਿੰਦੇ ਜੀ, ਇਹੋ ਜਿਹੇ ਬੰਦੇ ਦੀ ਨਿੱਤ ਲੜਾਈ ਨਾਲੋਂ ਪਰਦਾ ਹੀ ਚੰਗਾ ਹੈ। ਸਾਧ ਸੰਗਤ ਜੀ, ਕੱਪੜੇ ਦਾ ਪਰਦਾ ਹੱਥ ਨਾਲ ਹਟ ਜਾਂਦਾ ਹੈ, ਇੱਟਾਂ ਦਾ ਕੀਤਾ ਪਰਦਾ, ਕੀਤੀ ਹੋਈ ਦੀਵਾਰ 10-20-30-50 ਸਾਲਾਂ ਨੂੰ ਉਸ ਦੀ ਮੁਨਿਆਦ ਪੁੱਗ ਜਾਂਦੀ ਤੇ ਉਹ ਪਰਦਾ ਵੀ ਇੱਕ ਦਿਨ ਢਹਿ ਜਾਂਦਾ ਹੈ। ਮਾਇਆ ਦਾ ਪਰਦਾ ਐਸਾ ਜੀਵ ਦੇ ਮਨ ਵਿੱਚ ਸ੍ਰਿਸ਼ਟੀ ਦੇ ਸ਼ੁਰੂ ਤੋਂ ਪਿਆ, ਅੱਜ ਤੱਕ ਜਿਉਂਦਾ ਤਿਉਂ ਪਿਆ, ਤੇ ਜਦ ਤੱਕ ਅੰਮ੍ਰਿਤ ਨਾਮ ਨੂੰ ਨਹੀਂ ਜਪਦਾ ਪਤਾ ਨਹੀਂ ਕਦੋਂ ਤੱਕ ਪਿਆ ਹੀ ਰਹੇਗਾ। ਜਦੋਂ ਤੋਂ ਸ੍ਰਿਸ਼ਟੀ ਬਣੀ ਹੈ, ਕਹੇ ਨਾਨਕ ਸ੍ਰਿਸ਼ਟਕਾ ਮੂਲ ਰਚਿਆ ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਜਦੋਂ ਤੋਂ ਸ੍ਰਿਸ਼ਟੀ ਮੁੱਢ ਤੋਂ ਰਚੀ ਹੈ ਉਦੋਂ ਤੋਂ ਸਤਿਗੁਰੂ ਜੀ ਬਚਨ ਕਰਦੇ, ਜੀਵ ਤੇਰੀ ਰਚਨਾ ਕਰ ਦਿੱਤੀ ਉਦੋਂ ਤੂੰ ਸੰਸਾਰ ਵਿੱਚ ਆਇਆ ਹੈ, ਵਾਹਿਗੁਰੂ ਜੀ ਦੇ ਨਾਲ ਮਿਲਾਪ ਕਿਉਂ ਨਹੀਂ ਹੋਇਆ? ਮਾਇਆ ਪਟਲ ਪਟਲ ਹੈ ਭਾਰੀ, ਧਨ ਪਿਰਕਾ ਇੱਕ ਹੀ ਸੰਗ ਵਾਸਾ। ਇਸ ਜੀਵ ਆਤਮਾ ਦਾ ਤੇ ਪਰਮੇਸ਼ਰ ਜੀ ਦਾ ਵਾਸਾ ਇੱਕ ਹਿਰਦੇ ਸਥਾਨ ਦੇ ਅੰਦਰ ਹੀ ਹੈ, ਵਿੱਚ ਹਉਮੈ ਭੀਤ ਕਰਾਰੀ, ਇਹ ਹਉਮੈ ਦੀ ਕੰਧ ਵੱਡੀ ਭਾਰੀ ਕਰਾਰੀ ਮਜ਼ਬੂਤ ਬਣੀ ਹੈ, ਉਸੇ ਨੂੰ ਹਉਮੈ ਦੀ ਕੰਧ, ਉਸੇ ਨੂੰ ਮਾਇਆ ਦਾ ਪਰਦਾ ਸਤਿਗੁਰਾਂ ਨੇ ਕਥਨ ਕੀਤਾ। ਫਰਮਾਉਂਦੇ ਨੇ, ਮਾਇਆ ਪਟਲ ਪਟਲ ਹੈ ਭਾਰੀ, ਜੀਵਾਂ ਦੇ ਮਨਾਂ ਵਿੱਚ ਮਾਇਆ ਦਾ ਪਰਦਾ, ਤੇ ਪਰਦਿਆਂ ਚੋਂ ਪਰਦਾ, ਕੱਪੜੇ ਦੇ ਪਰਦੇ ਤੋਂ, ਇੱਟਾਂ ਪੱਥਰਾਂ ਦੇ ਪਰਦੇ ਤੋਂ ਵੱਡਾ ਭਾਰੀ ਮਜ਼ਬੂਤ ਤਕੜਾ ਪਰਦਾ ਵੱਡਾ ਭਾਰੀ ਪਿਆ ਹੋਇਆ ਬਣਿਆ ਹੋਇਆ ਹੈ। ਭਾਈ ਇਸ ਪ੍ਰਕਾਰ ਹਿਰਦੇ ਸਥਾਨ ਦੇ ਅੰਦਰ ਪਰਮੇਸ਼ਰ ਜੀ ਦੀ ਪ੍ਰਾਪਤੀ ਨਾ ਹੋਣੇ ਕਰਕੇ ਇਹ ਜਿਹੜਾ ਜੀਵ ਹੈ ਨਾ, ਹਿਰਦੇ ਸਥਾਨ ਦੇ ਅੰਦਰ ਟਿਕਾਓ ਪ੍ਰਾਪਤ ਨਹੀਂ ਕਰਦਾ। ਇਸ ਪ੍ਰਕਾਰ ਘੁੰਮਣ ਘੇਰ ਘੁਲਾਵੈ ਗੋ, ਘੁੰਮਣ ਘੇਰੀ ਜਨਮ ਮਰਨੀ ਦੇ ਵਿੱਚ ਪਿਆ ਰਹਿੰਦਾ ਤੇ ਬਹੁਤ ਹੀ ਘਾਲਣਾ ਨੂੰ ਘਾਲਦਾ ਹੈ, ਸ਼ਕਾਮ ਕਰਮਾਂ ਦੀ ਘਾਲਣਾ ਨੂੰ ਸਦਾ ਘਾਲਦਾ ਰਹਿੰਦਾ ਹੈ। ਜੀਓ
2: ਵਿਕਾਰ ਮਨੂਰ ਸਭ ਬਾਹਰੇ,
1: ਜਿਹੜੇ ਪਾਪ ਨੇ, ਜਿਹੜੇ ਵਿਕਾਰ ਨੇ, ਜੀਵ ਜਾਣੇ ਵਿੱਚ ਜਾਂ ਅਣਜਾਣਪੁਣੇ ਵਿੱਚ ਕਰਦਾ ਹੈ, ਸਤਿਗੁਰੂ ਜੀ ਬਚਨ ਕਰਦੇ ਨੇ, ਮਨੂਰ ਸਭ ਭਾਰੇ, ਇਹ ਮਨੂਰ ਵਰਗੇ ਭਾਰੇ ਨੇ। ਜਦੋਂ ਭੱਠੀ ਵਿੱਚ ਪਾ ਕਰਕੇ ਕੱਚੇ ਲੋਹੇ ਨੂੰ ਸਾੜਿਆ ਜਾਂਦਾ, ਤਰਲ ਬਣਾਇਆ ਜਾਂਦਾ ਨਾ, ਜਿਹੜੀ ਲੋਹੇ ਦੇ ਉੱਪਰ ਜ਼ਰ ਲੱਗੀ ਹੁੰਦੀ, ਜੰਗਾਲ ਲੱਗਾ ਹੁੰਦਾ ਨਾ, ਉਹ ਵੱਖਰਾ ਜਿਹਾ ਢੇਲਾ ਜਿਹਾ ਬਣ ਕੇ ਪੱਕਾ ਲੋਹਾ ਪੱਕਣ ਤੋਂ ਵੱਖਰਾ ਆਕਾਰ ਧਾਰਨ ਕਰ ਲੈਂਦਾ, ਉਹ ਜਿਹੜਾ ਮਨੂਰ ਲੋਹਾ ਹੁੰਦਾ, ਲੋਹੇ ਦਾ ਢੇਲਾ ਬਣਿਆ ਹੁੰਦਾ, ਲੋਹੇ ਦੀ ਮੈਲ ਦਾ, ਜ਼ਰ ਦਾ, ਜੰਗਾਲ ਦਾ, ਉਹ ਲੋਹਾ ਕਿਸੇ ਕੰਮ, ਜੰਗਾਲ ਕਿਸੇ ਕੰਮ ਨਹੀਂ ਆਉਂਦਾ। ਲੋਹੇ ਦੇ ਭਾਂਡੇ ਬਣਾ ਲਏ ਜਾਂਦੇ ਨੇ, ਸ਼ਸਤਰ ਬਣਾ ਲਏ ਜਾਂਦੇ ਨੇ, ਵਸਤੂਆਂ ਬਣਾਈਆਂ ਜਾਂਦੀਆਂ ਨੇ, ਪਰ ਜਿਹੜਾ ਮਨੂਰ ਢੇਲਾ ਜਿਹਾ ਬਣ ਜਾਂਦਾ ਉਹ ਕਿਸੇ ਕੰਮ ਨਹੀਂ ਆਉਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਹ ਜੀਵ ਜਿੰਨੇ ਵੀ ਵਿਕਾਰਾਂ ਦੀ ਬਿਰਤੀ ਵਾਲਾ ਹੋ ਕਰਕੇ ਪਾਪ ਕਰਮਾਂ ਨੂੰ ਕਰਦਾ ਹੈ, ਮਨੂਰ ਸਭ ਭਾਰੇ, ਇਹ ਪਾਪ ਕਰਮਾਂ ਦੇ ਵੱਡੇ ਭਾਰੀ ਮਨੂਰ ਹੀ ਬਣ ਰਹੇ ਨੇ, ਜਿਹੜੇ ਦਰਗਾਹ ਵਿੱਚ ਲੇਖਾ ਦੇਣ ਵੇਲੇ ਛਡਾਉਣ ਦੇ ਕੰਮ ਨਹੀਂ ਆਉਣਗੇ, ਬਲਕਿ ਬੰਦਵਾ ਦੇਣਗੇ। ਭਾਈ ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹਨਾਂ ਤੋਂ ਤਰਨਾ ਬੜਾ ਦੁੱਤਰ ਬੜਾ ਕਠਿਨ ਹੈ, ਜੀਵ ਦੇ ਪਾਸੋਂ ਸ਼ਕਾਮ ਕਰਮ ਕੀਤਿਆਂ ਨਹੀਂ ਤਰਿਆ ਜਾਵੇਗਾ।
2: ਰਾਗ ਭਇਆ ਹੈ ਬੋਹਿਤ।
1: ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਕਿਰਪਾ ਕਰਕੇ ਸਾਡੇ ਤਾਈਂ ਉਪਦੇਸ਼ ਦਿਓ, ਕਿਵੇਂ ਸੰਸਾਰ ਸਾਗਰ ਤੋਂ ਤਰੀਏ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਦੇ ਮਨ ਦੇ ਅੰਦਰ ਪਰਮੇਸ਼ਰ ਜੀ ਦਾ ਭਾਉ ਡਰ ਪੈਦਾ ਹੋਇਆ ਹੈ, ਬੈਰਾਗ ਪਿਆਰ ਪੈਦਾ ਹੋਇਆ ਹੈ ਜਿਨ੍ਹਾਂ ਦੀਆਂ ਮਨਾਂ ਦੇ ਅੰਦਰ,
2: ਸ਼ਬਦ ਖੇਵਟ ਸ਼ਬਦ ਤਰਾ ਵੈਗੋ,
1: ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਇਸ ਪ੍ਰਕਾਰ ਭਾਈ ਉਹਨਾਂ ਵਾਸਤੇ ਪ੍ਰੇਮ ਤੇ ਵੈਰਾਗ ਜਿਹੜਾ ਹੈ ਨਾ, ਉਹ ਜਹਾਜ਼ ਦੀ ਨਿਆਈ ਹੋ ਨਿਬੜਿਆ ਹੈ। ਭਾਉ ਬੈਰਾਗ ਭਇਆ ਹੈ ਬੋਹਿਤ। ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਦੇ ਮਨ ਦੇ ਅੰਦਰ ਭਾਉ ਪਿਆਰ ਦੇ ਦਿੱਤਾ, ਵੈਰਾਗ ਜਗਤ ਦੇ ਵੱਲੋਂ ਵੈਰਾਗ ਪੈਦਾ ਕਰ ਦਿੱਤਾ, ਭਇਆ ਹੈ ਬੋਹਿਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਨਾਮ ਦਾ ਬੇੜਾ, ਨਾਮ ਦਾ ਜਹਾਜ਼ ਉਹਨਾਂ ਨੂੰ ਦੇ ਦਿੱਤਾ, ਗੁਰ ਖੇਵਟ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਜਹਾਜ਼ ਦੇ ਮਲਾਹ ਰੂਪ ਹੋ ਗਏ, ਇਸ ਜਹਾਜ਼ ਨੂੰ ਚਲਾਉਣ ਵਾਲੇ ਹੋ ਗਏ, ਸ਼ਬਦ ਤਰਾਵੈ ਗੋ, ਤੇ ਸ਼ਬਦ ਰੂਪੀ ਅਨੁਕੂਲੀ ਪਾਉਣ ਦੇ ਕਰਕੇ ਸਤਿਗੁਰੂ ਜੀ ਨਾਮ ਰੂਪੀ ਜਹਾਜ਼ ਦੇ ਨਾਲ ਜੀਵਾਂ ਨੂੰ ਤਾਰਦੇ ਹਨ ਜੀਓ। ਇਸ ਪ੍ਰਕਾਰ ਮਲਾਹ ਰੂਪ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗੁਰ ਸ਼ਬਦ ਦੇ ਆਸਰੇ, ਸ਼ਬਦ ਦਾ ਬੇੜਾ ਜਹਾਜ਼ ਬਣਾ ਕਰਕੇ, ਸ਼ਬਦ ਉਪਦੇਸ਼ ਦੁਆਰਾ ਜੀਵਾਂ ਨੂੰ ਤਰਾਵੈ ਗੋ ਤਾਰਦੇ ਹਨ ਜੀਓ।
2: ਨਾਮ ਹਰ ਭੇਟਿਆ।
1: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਹਰੀ ਪਰਮੇਸ਼ਰ ਰਾਮ ਰਮੰਤਾ ਜੀ ਦਾ ਨਾਮ ਜਪੀਏ ਨਾ, ਫਿਰ ਪਰਮੇਸ਼ਰ ਜੀ ਨੂੰ ਪ੍ਰਾਪਤ ਕਰ ਲਈਦਾ, ਮਿਲ ਲਈਦਾ ਹੈ।
2: ਨਾਮ ਸਮਾਵੈ,
1: ਹਰੀ ਪਰਮੇਸ਼ਰ ਰਾਮ ਜੀ ਦੇ ਨਾਮ ਨੂੰ ਜਪਦਿਆਂ ਜਪਦਿਆਂ ਨਾਮੇ ਮੰਮੇ ਨੂੰ ਸਿਹਾਰੀ ਹੈ, ਨਾਮੀ ਦੇ ਵਿੱਚ ਹੀ ਸਮਾਵੈ ਗੋ, ਪਿਆਰੇ ਸਮਾ ਜਾਂਦੇ ਨੇ। ਤੁਸੀਂ ਵੀ ਹਰ ਵੇਲੇ ਰਾਮ ਦੇ ਨਾਮ ਦਾ ਜਪ ਕਰੋ, ਨਾਮੇ ਸਮਾਵੈ ਗੋ, ਨਾਮੀ ਪਰਮੇਸ਼ਰ ਜੀ ਦੇ ਅੰਦਰ ਲੀਨ ਹੋ ਜਾਵੋਗੇ, ਅਭੇਦ ਹੋ ਜਾਵੋਗੇ।
2: ਅਗਿਆਨ ਲਾਏ ਸਵਾਲਿਆ।
1: ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਫਿਰ ਇਹ ਦੱਸੋ, ਇਹ ਜਿਹੜਾ ਜੀਵ ਹੈ ਇਹ ਮੋਹ ਨੂੰ ਛੱਡ ਕੇ, ਵਿਕਾਰਾਂ ਨੂੰ ਛੱਡ ਕੇ ਪਰਮੇਸ਼ਰ ਜੀ ਦੀ ਬੰਦਗੀ ਕਿਉਂ ਨਹੀਂ ਕਰਦਾ, ਸਾਰੇ ਬੰਦਗੀ ਕਰਕੇ ਸਾਰੇ ਕਿਉਂ ਨਹੀਂ ਮਿਲ ਜਾਂਦੇ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸਾਰਿਆਂ ਜੀਵਾਂ ਦੇ ਪੂਰਬਲੇ ਜਨਮਾਂ ਦੇ ਕਰਮ ਇਹੋ ਜਿਹੇ ਨੇ, ਉਹਨਾਂ ਕਰਮਾਂ ਦਾ ਫਲ ਦੇਣ ਵਾਸਤੇ ਪਰਮੇਸ਼ਰ ਜੀ ਨੇ ਜੀਵਾਂ ਦੇ ਮਨਾਂ ਵਿੱਚ ਅਗਿਆਨ ਪਾ ਦਿੱਤਾ। ਇਸ ਕਰਕੇ ਪਰਮੇਸ਼ਰ ਜੀ ਨੇ ਹਜ਼ੂਰ ਫਰਮਾਵਣਾ ਕਰਦੇ ਨੇ, ਅਗਿਆਨ ਲਾਏ ਸਵਾਲਿਆ, ਜੀਵਾਂ ਦੇ ਮਨਾਂ ਨੂੰ ਅਗਿਆਨ ਦਾ ਦੋਸ਼ ਲਾ ਕਰਕੇ ਬੰਦਗੀ ਵੱਲੋਂ, ਸਿਮਰਨ ਵੱਲੋਂ, ਭਜਨ ਵੱਲੋਂ, ਵਾਹਿਗੁਰੂ ਜੀ ਦੀ ਪ੍ਰਾਪਤੀ ਵੱਲੋਂ ਸਵਾਲ ਹੀ ਛੱਡਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਸਾਰੇ ਸੁੱਤੇ ਹੀ ਰਹਿ ਜਾਣਗੇ, ਫਿਰ ਪਰਮੇਸ਼ਰ ਜੀ ਨੂੰ ਕੋਈ ਵੀ ਨਹੀਂ ਮਿਲੇਗਾ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਮਿਲਦੇ ਨੇ ਨਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੁਆਰਾ, ਗਿਆਨ ਦਾ ਉਪਦੇਸ਼ ਦੇ ਕਰਕੇ, ਗੁਰ ਗਿਆਨੈ ਲਾਏ ਜਗਾਵੈ ਗੋ, ਗੁਰ ਉਪਦੇਸ਼ ਦੁਆਰਾ ਸ਼ਬਦ ਦਾ ਪਿਆਰ ਲਾ ਕਰਕੇ, ਵਾਹਿਗੁਰੂ ਜੀ ਦੀ ਬੰਦਗੀ ਦਾ ਪਿਆਰ ਦੇ ਕਰਕੇ ਸੁੱਤੇ ਹੋਏ ਮਨਾਂ ਨੂੰ ਜਗਾ ਦਿੰਦੇ ਨੇ, ਸੁੱਤੇ ਹੋਏ ਮਨਾਂ ਨੂੰ ਭਗਤੀ ਕਰਨ ਵੱਲ, ਸਿਮਰਨ ਕਰਨ ਵੱਲ, ਬੰਦਗੀ ਕਰਨ ਵੱਲ, ਪਰਮੇਸ਼ਰ ਜੀ ਦੀ ਪ੍ਰਾਪਤੀ ਵਾਲੇ ਮਾਰਗ ਦੇ ਵਿੱਚ ਜਗਾ ਦੇਣਾ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਗਿਆਨ ਦੇ ਦਾਤੇ ਨੇ ਨਾ, ਗਿਆਨ ਅੰਜਨ ਗੁਰਦੀਆ, ਅਗਿਆਨ ਅਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਗਿਆਨ ਦੁਆਰਾ ਮਨ ਨੂੰ ਜਗਾ ਕਰਕੇ, ਗਿਆਨ ਦੁਆਰਾ ਮਨ ਦੇ ਅੰਦਰ ਰੌਸ਼ਨੀ ਕਰਕੇ, ਗਿਆਨ ਦਾ ਦੀਪਕ ਜਗਾ ਕਰਕੇ ਇਸ ਆਵਰਣ ਦੇ ਪਰਦੇ ਨੂੰ ਮੇਟਦੇ ਨੇ, ਅਗਿਆਨ ਦੀ ਨਿੰਦਰਾ ਦੇ ਵਿੱਚੋਂ, ਮੋਹ ਦੀ ਨਿੰਦਰਾ ਦੇ ਵਿੱਚੋਂ ਜਗਾ ਦੇਣਾ ਕਰਦੇ ਹਨ ਜੀਓ।
2: ਭਾਣਾ ਆਪਣਾ।
1: ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਫਰਮਾਵਣਾ ਕਰਦੇ ਨੇ, ਭਾਈ ਅਕਾਲ ਪੁਰਖ ਵਾਹਿਗੁਰੂ ਜੀ ਸਾਰਿਆਂ ਨੂੰ ਆਪਣੇ ਭਾਣੇ ਦੇ ਅੰਦਰ ਹੀ ਚਲਾਉਂਦੇ ਨੇ। ਜਿਹੜੇ ਸੁੱਤੇ ਪਏ ਨੇ ਨਾ ਗਿਆਨ 'ਚ ਉਹ ਵੀ ਭਾਣੇ 'ਚ ਹੀ ਨੇ। ਵਾਹਿਗੁਰੂ ਜੀ ਦਾ ਭਾਣਾ ਹੀ ਇੱਦਾਂ ਹੈ, ਪੂਰਬਲੇ ਜਨਮਾਂ ਵਿੱਚ ਕੀਤੇ ਹੋਏ ਕਰਮਾਂ ਦਾ ਫਲ ਭੋਗਣ, ਉਹਦਾ ਫਲ ਇਹੀ ਹੀ ਹੈ, ਪਰਮੇਸ਼ਰ ਜੀ ਤੋਂ ਵਿਛੜੇ ਹੀ ਰਹਿਣ, ਮੋਹ ਅਗਿਆਨ ਦੀ ਨਿੰਦਿਆ ਵਿੱਚ ਸੁੱਤੇ ਹੀ ਰਹਿ ਜਾਣ। ਇਸ ਪ੍ਰਕਾਰ ਉਹਨਾਂ ਨੂੰ ਭਾਣੇ 'ਚ ਰੱਖਿਆ। ਅਤੇ ਜਿਹਨਾਂ ਨੂੰ ਸਤਿਗੁਰੂ ਜੀ ਦੇ ਗਿਆਨ ਦੁਆਰਾ ਜਗਾ ਦਿੱਤਾ ਨਾ, ਉਹਨਾਂ ਨੂੰ ਵੀ ਵਾਹਿਗੁਰੂ ਜੀ ਨੇ ਆਪਣੇ ਭਾਣੇ 'ਚ ਹੀ ਜਗਾਇਆ। ਉਹਨਾਂ ਦੇ ਕੋਈ ਨਿਸ਼ਕਾਮ ਕਰਮ ਐਸੇ ਨੇ, ਵਾਹਿਗੁਰੂ ਜੀ ਨੂੰ ਤਰਸ ਆ ਗਿਆ, ਇਹਨਾਂ ਨੂੰ ਜਗਾ ਦੇਈਏ। ਇਸ ਪ੍ਰਕਾਰ ਨਾਨਕ ਭਾਣਾ ਆਪਣਾ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਮਨਮੁਖਾਂ ਨੂੰ ਅਤੇ ਗੁਰਮੁਖਾਂ ਨੂੰ, ਇਸੇ ਪ੍ਰਕਾਰ ਸਨਮੁਖਾਂ ਨੂੰ, ਬੇਮੁਖਾਂ ਨੂੰ, ਗਿਆਨੀਆਂ ਨੂੰ, ਅਗਿਆਨੀਆਂ ਨੂੰ, ਪਾਪੀਆਂ ਨੂੰ, ਪੁੰਨੀਆਂ ਨੂੰ, ਅਪਰਾਧੀਆਂ ਨੂੰ, ਪਰਉਪਕਾਰੀਆਂ ਨੂੰ, ਸਾਰਿਆਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਭਾਣਾ ਆਪਣਾ। ਵਾਹਿਗੁਰੂ ਜੀ ਨੇ ਆਪਣੇ ਭਾਣੇ 'ਚ ਹੀ ਰੱਖਿਆ ਹੋਇਆ। ਭਾਣਾ ਉੱਜੜ, ਭਾਣਾ ਰਾਹਾ, ਭਾਣਾ ਹਰ ਗੁਣ ਗੁਰਮੁਖ ਗਾਵਾਹਾ, ਭਾਣਾ ਭਰਮ ਭਵੈ ਬਹੁ ਜੋਨੀ। ਭਾਵੇਂ ਕੋਈ ਬਹੁਤੀਆਂ ਜੂਨੀਆਂ 'ਚ ਭਰਮ ਰਹੇ ਨੇ, ਭਾਵੇਂ ਪ੍ਰੇਮਾ ਭਗਤੀ 'ਚ ਚੱਲ ਰਹੇ ਨੇ, ਭਾਵੇਂ ਇਸੇ ਪ੍ਰਕਾਰ ਅਗਿਆਨਤਾ ਰੂਪੀ ਅਜਾੜ ਵਿੱਚ ਭਰਮਦੇ ਫਿਰਦੇ ਨੇ, ਹੈਗੇ ਸਾਰੇ ਭਾਣੇ 'ਚ ਹੀ ਨੇ। ਜਿਹੋ ਜਿਹੇ ਜੀਵਾਂ ਦੇ ਕਰਮ ਨੇ ਪਰਮੇਸ਼ਰ ਜੀ ਨੇ ਭਾਣੇ ਵਿੱਚ ਉਹ ਜਿਹੇ ਰਸਤਿਆਂ 'ਤੇ ਚਲਾ ਦਿੱਤਾ। ਹਜ਼ੂਰ ਫਰਮਾਉਂਦੇ ਨੇ ਭਾਣਾ ਆਪਣਾ, ਪਰਮੇਸ਼ਰ ਜੀ ਨੇ ਸਾਰਿਆਂ ਨੂੰ ਆਪਣੇ ਭਾਣੇ ਦੇ ਅੰਦਰ ਹੀ ਰੱਖਿਆ ਹੈ। ਜਿਵੇਂ ਜਿਵੇਂ ਜੀਵਾਂ ਦੇ ਤਾਂ ਹੀ ਅੱਗੇ ਰੱਖਣਾ ਭਾਵੇਗਾ ਨਾ, ਪਰਮੇਸ਼ਰ ਜੀ ਤੇਵੇਂ ਤੇਵੇਂ ਜੀਵਾਂ ਨੂੰ ਅੱਗੇ ਚਲਾਉਣਗੇ। ਨਾ ਪਹਿਲਾਂ ਪਰਮੇਸ਼ਰ ਜੀ ਦੇ ਉੱਪਰ ਕਿਸੇ ਦਾ ਹੁਕਮ ਸੀ ਕਿ ਹੁਕਮ ਦੇ ਕੇ ਰੋਕ ਦੇਵੇ ਪਰਮੇਸ਼ਰ ਜੀ ਏਦਾਂ ਨਹੀਂ ਏਦਾਂ ਕਰੋ, ਨਾ ਹੁਣ ਕੋਈ ਐਸਾ ਬਲੀ ਹੈ ਜਿਹੜਾ ਪਰਮੇਸ਼ਰ ਜੀ ਦੇ ਉੱਪਰ ਹੁਕਮ ਚਲਾ ਸਕੇ ਕਿ ਪਰਮੇਸ਼ਰ ਜੀ ਏਦਾਂ ਨਹੀਂ ਏਦਾਂ ਚਲਾਓ। ਮਹਾਰਾਜ ਫਿਰ ਸਾਡਾ ਭਲਾ ਕਿਵੇਂ ਹੋਵੇ? ਪਰਮੇਸ਼ਰ ਜੀ ਹੈ ਸੁਤੰਤਰ, ਮਰਜ਼ੀ ਆਪਣੀ ਕਰਦੇ ਨੇ, ਭਾਣੇ 'ਚ ਰੱਖਣੇ ਵਾਲੇ ਨੇ, ਫਿਰ ਸਾਡੀ ਕਲਿਆਣ ਕਿਵੇਂ ਹੋਵੇਗੀ? ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ, ਨਾਨਕ ਹੁਕਮ ਨਾ ਚੱਲਈ। ਇਸ ਸਾਹਿਬ ਜੀ ਦੇ ਉੱਪਰ ਹੁਕਮ ਤੇ ਨਹੀਂ ਚੱਲਦਾ, ਨਾਲ ਖਸਮ ਚੱਲੈ ਅਰਦਾਸ, ਪਰ ਤਿਸ ਦੇ ਦਰ ਤੇ ਅਰਦਾਸ ਜ਼ਰੂਰ ਕਬੂਲ ਹੁੰਦੀ ਏ। ਇਸ ਕਰਕੇ ਭਾਈ ਹੁਕਮ ਦੇਣੇ ਦੀ ਬਿਰਤੀ ਤਿਆਗ ਕੇ ਨਾ, ਤੇ ਅਰਦਾਸ ਕਰਨੇ ਵਾਲੀ ਬਿਰਤੀ ਨਿਮਰਤਾ ਵਾਲੀ ਧਾਰਨ ਕਰਕੇ ਅਰਦਾਸਾਂ ਕਰੀਏ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਮਹਾਰਾਜ ਬਹੁਤ ਜਨਮ ਵਿਛੜਿਆ ਦੇ ਲੰਘ ਗਏ ਨੇ, ਕਿਰਤ ਕਰਮ ਕੇ ਵਿਛੜੇ। ਮਹਾਰਾਜ ਹੁਣ ਤੇ ਕਿਰਪਾ ਕਰ ਦੇਵੋ ਨਾ, ਕਰ ਕਿਰਪਾ ਮਿਲ ਹੋ ਰਾਮ। ਮਹਾਰਾਜ ਸਾਡੀ ਆਪ ਜੀਆਂ ਦੇ ਮੁਬਾਰਕ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ, ਗੁਰੂ ਮੇਲ ਦੇ ਨਾਲ ਮੇਲ ਕਰਕੇ ਆਪਣੇ ਸਰੂਪ ਰੂਪ ਦੇ ਨਾਲ ਮੇਲ ਲੈਣਾ ਕਰੋ ਜੀ। ਇਵੇਂ ਅਰਦਾਸਾਂ ਬੇਨਤੀਆਂ ਤੇ ਵਾਹਿਗੁਰੂ ਜੀ ਦੇ ਸਨਮੁਖ ਕਰਦੇ ਰਹੀਏ, ਫਿਰ ਵਾਹਿਗੁਰੂ ਜੀ ਨੂੰ ਜਿਵੇਂ ਭਾਉਂਦਾ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਚਲਾਵੈ ਗੋ। ਬੇਨਤੀਆਂ ਕਰਨ ਵਾਲਿਆਂ ਨੂੰ, ਭਾਵਨਾ ਵਾਲਿਆਂ ਨੂੰ, ਪ੍ਰੇਮ ਵਾਲਿਆਂ ਨੂੰ ਇਸ ਪ੍ਰਕਾਰ ਪ੍ਰੇਮਾ ਭਗਤੀ ਦੇ ਮਾਰਗ ਦੇ ਉੱਪਰ ਵਾਹਿਗੁਰੂ ਜੀ ਆਪ ਹੀ ਚਲਾਉਂਦੇ ਹਨ ਜੀਓ। ਸਾਧ ਸੰਗਤ ਜੀ, ਇਹ ਪਾਵਨ ਉਪਦੇਸ਼ 8 ਪੌੜੀਆਂ ਵਾਲੇ ਸ਼ਬਦ ਦੁਆਰਾ ਸੰਨਿਆਸੀ ਅਤੇ ਜੋਗੀ ਦੇ ਪ੍ਰਥਾਏ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਚਾਰਿਆ। 6 ਅਸ਼ਟਪਦੀਆਂ ਬਿਲਾਵਲ ਰਾਗ ਵਿੱਚ ਆਈਆਂ, ਫਿਰ 6 ਨਟ ਨਾਰਾਇਣ ਵਿੱਚ ਆਈਆਂ, 12 ਹੋ ਗਈਆਂ। ਅਤੇ ਉਹਨਾਂ ਦੀ ਗਿਣਤੀ ਦੇ ਹਿਸਾਬ ਦੇ ਨਾਲ ਜੋ ਉਹਨਾਂ ਨੂੰ ਜੋਗੀ ਅਤੇ ਸੰਨਿਆਸੀ ਨੂੰ ਉਪਦੇਸ਼ ਦਿੱਤਾ, ਇਹ 13ਵੀਂ ਅਸ਼ਟਪਦੀ ਹੈ। 6 ਅਸ਼ਟਪਦੀਆਂ ਇਸ ਕਾਨੜਾ ਰਾਗ ਦੇ ਅੰਦਰ ਨੇ, 5 ਹੋਰ ਆਉਣਗੀਆਂ, ਫਿਰ 6 ਅਸ਼ਟਪਦੀਆਂ ਕਲਿਆਣ ਵਿੱਚ ਆਉਣਗੀਆਂ। ਸਾਰੀਆਂ 24 ਅਸ਼ਟਪਦੀਆਂ ਉਚਾਰਨ ਕਰਕੇ ਤਿੰਨਾਂ ਨੂੰ ਉਪਦੇਸ਼ ਦਿੱਤਾ ਸੀ। ਪਹਿਲਾਂ ਵੀ ਬੇਨਤੀ ਕੀਤੀ ਸੀ, 4 ਰਾਗਾਂ ਦੀਆਂ 24 ਅਸ਼ਟਪਦੀਆਂ ਨੂੰ ਸੁਖਮਨਾ ਸਾਹਿਬ ਕਿਹਾ ਜਾਂਦਾ ਹੈ। ਪੁਰਾਤਨ ਗੁਰਸਿੱਖ ਅਤੇ ਅੱਜ ਵੀ ਭਾਵਨਾ ਵਾਲੇ ਇਸ ਦਾ ਰੋਜ਼ਾਨਾ ਨਿਤਨੇਮ ਕਰਦੇ ਨੇ ਜੀ। ਅੱਗੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤਿੰਨਾਂ ਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਨਗੇ, ਆਉਂਦੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਅੱਜ ਦੇ ਦੀਵਾਨ ਦੀ ਦਾਸਰੇ ਦੀ ਇੰਨੀ ਕੁ ਹਾਜ਼ਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਪ੍ਰਵਾਨ ਕਰਨਾ, ਹੋਈਆਂ ਸਰਬਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਸੰਗਤ ਨੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ। ਗੁਰੂ ਗਰੀਬ ਨਿਵਾਜ ਸਾਹਿਬ ਜੀਆਂ ਦੇ ਚਰਨਾਂ ਵਿਖੇ ਬੇਨਤੀਆਂ ਕਰੀਏ, ਸਤਿਗੁਰੂ ਜੀ ਕਿਰਪਾਲਤਾ ਕਰੋ, ਜੋ ਆਪਣੇ ਅੰਮ੍ਰਿਤਮਈ ਪ੍ਰਵਚਨ ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਗੁਰਮਤ ਦੁਆਰਾ ਸਰਵਣ ਕਰਵਾਏ ਨੇ, ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣੇ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ, ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਸਿਮਰਨ ਦੀ ਪਰਪੱਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰਨਾ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀਓ।

ਤੇ ਲੰਗੀ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਆਹੀਰੀ ਲੈ ਪਹਰ ਜਾ ਸੰਗਲਾਈ ਪੰਚ ਵਾਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਆਹੇ ਬਿਨੋਦਾ ਗਾਵੇ ਸਰਸ ਬਸੰਤ ਕਮਾਉਦਾ ਅਸ਼ਟ ਪੁੱਤਰ ਮੈਂ ਕਹੇ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਕੀਰਤਨ ਦਾ ਸਤਿਕਾਰ ਕਰਦਿਆਂ ਹੋਇਆਂ ਗੁਰੂ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਸਾਧ ਸੰਗਤ ਜੀ ਦੀਆਂ

ਕਤ ਫਿਰਤ ਕੇ ਰੋਵਤ ਮਰਤ ਕੇ ਜਲ ਮੈਂ ਡੁਬਤ ਕੇ ਆਗ ਮੈਂ ਜਰਤ ਹੈ ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ ਕਿਤੇ ਗੁਰਦਾਸੀ ਕੀ ਫਰਮਾਈ ਫਿਰਤ ਹੈ ਕਰਵਤ ਸਹਿਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੈ ਚੜਤ ਕਿਤੇ ਦੁੱਖ ਭਰਤ ਹੈ ਗੈਨ ਮੈਂ ਉਲਦ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਬਹੀਨ ਜਗ ਚਾਰੇ ਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਬੜੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ।

ਸਭ ਪ੍ਰਸਾਦ ਕਬਿਤ ਅਤਰ ਕੇ ਚਲਿਆ ਛੇ ਛਤਰ ਕੇ ਧਰਿਆ ਛਤਰ ਧਾਰੀ ਕੇ ਛਲਿਆ ਮਾਂ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਾਂ ਮਾਨ ਕੇ ਬੰਡਿਆ ਉਸਾਨ ਕੇ ਦਿਵਈਆ ਕਟਿਆ ਜਮ ਜਾਲ ਹੈ ਜੁੱਧ ਕੇ ਜਿੱਤਿਆ ਵਿਰੁੱਧ ਕੇ ਮਿਟਿਆ ਮਾਂ ਬੁੱਧਤਾ ਕੇ ਮਹਾ ਬੁੱਧ ਕੇ ਦਿਵਈਆ ਮਾਂ ਮਾਨ ਹੁਕੇ ਮਾਨ ਹੈ ਗਿਆਨ ਹੁਕੇ ਗਾਤਾ ਮਹਾ ਬੁੱਧਤਾ ਕੇ ਦਾਤਾ ਦੇਵ ਕਾਲ ਹੁਕੇ ਕਾਲ ਮਾਂ ਕਾਲ ਹੁਕੇ ਕਾਲ ਹੈ ਪੂਰਬੀ ਨਾ ਪਾਰ ਪਾਵੇ ਹਿੰਗਲਾ ਹਿਮਾਲੇ ਜਾਵੇ ਗੋਰ ਘਰ ਦੇ ਜੀ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੋਗ ਸਾਧੇ ਪਵਨ ਸਾਧਨਾ ਕਿਤੇ ਬਾਦੇ ਆਰਬ ਕੇ ਆਰਬੀ ਆਰਾਧੇ ਤੇਰੇ ਨਾਮ ਹੈ ਫਰਾ ਕੇ ਫਰੰਗੀ ਮਾਨੇ ਕੰਧਾਰੀ ਕੁਰੇ ਸਜਾਵੇ ਪੱਛਮ ਕੇ ਪੱਛਮੀ ਪਛਾਣੇ ਨਿਜ ਕਾਮ ਹੈ ਮਰ ਹੱਟਾ ਮੰਗੇਲੇ ਤੇਰੀ ਮਨ ਸੋ ਤਪੱਸਿਆ ਕਰੇ ਦਿਲ ਵੇ ਤਿਲੰਗੀ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਬੰਗਾਲੀ ਫੇਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋਹ ਕੇ ਰੋਹੇਲੇ ਮੰਗ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੇ ਚੀਨ ਮਚੀਨ ਕੇ ਸੀਸ ਨੀ ਆਵੇ ਤਿੱਬਤੀ ਦਿਹਾ ਦੋ ਦੇਹ ਕਦਲਤ ਹੈ ਜਿਨੇ ਤੋਹੇ ਧਿਆਯੋ ਤੀਨੇ ਪੂਰਨ ਪ੍ਰਤਾਪ ਪਾਯੋ ਸਰਵ ਧਨ ਧਾਮ ਫਲ ਫੂਲ ਸੋ ਫਲਤ ਹੈ ਦੇਵ ਦੇਵਤਾਨ ਕੋ ਸੁਰੇ ਦਾਨਵਾਨ ਕੋ ਮਹਿਸ ਗੰਗ ਧਾਨ ਕੋ ਅਭੇਦ ਕਹੀਅਤ ਹੈ ਰੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਂਹ ਪੈ ਨਾ ਦੀਨ ਸਾਧ ਅਧੀਨ ਕਹੀਅਤ ਹੈ ਪਾਈਏ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰੇ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਲ ਪਾਛੇ ਪਾਉ ਚੱਤ ਤਾਹੇ ਚਿੱਟੀ ਕੀ ਚਿੰਗਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਦੁਆਰ ਕਿਤੇ ਬ੍ਰਹਮਾ ਮੁਗਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡਿਆ ਉਦਾਸੀ ਜੋਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁਮੇਰ ਕੁਲੀਨ ਕਿਤੇ ਜੱਜ ਕਹੀਅਤ ਹੈ ਕਰਤੇ ਹੈ ਵਿਚਾਰ ਪਹਿਨਾ ਪੂਰਨ ਕੋ ਪਾਵੇ ਪਾਰ ਦਾਹੀ ਤੇ ਅਪਾਰ ਨਿਰਾਧਾਰ ਲਈਅਤ ਹੈ ਪੂਰਨ ਅਵਤਾਰ ਨਿਰਾਧਾਰ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕਹਿ ਬਖਾਨੀਏ ਅਦਵੈ ਅਵਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਾਂ ਰੂਪ ਹੁਕੇ ਰਾਸੀ ਅਨਾਸੀ ਕਹਿ ਕੇ ਮਾਨੀਏ ਜੰਤਰ ਹੁਨਾ ਜਾ ਜਾਗੀ ਬਾਪ ਹੁਨਾ ਮਾਤਾ ਕੀ ਪੂਰਨ ਪ੍ਰਭਾ ਕੀ ਸੋ ਛਟਾ ਗਿਆਨ ਮਾਨੀਏ ਤੇਜ ਹੁਕੋ ਤੰਤਰੇ ਕੇ ਰਾਸੀ ਕੋ ਜੰਤਰੇ ਕੇ ਮੋਨੀ ਕੋ ਮੰਤਰੇ ਨਿਜੰਤਰ ਕਹਿਕੇ ਜਾਣੀਏ ਤੇਜ ਹੁਕੋ ਤਾਂ ਰਹਿ ਕੇ ਰਾਸੀ ਕੋ ਸਾਰੇ ਕੇ ਸ਼ੁੱਧਤਾ ਕੋ ਹਰੇ ਕੇ ਸ਼ੁੱਧਤਾ ਕੀ ਸਾਰ ਹੈ ਕਾਮਨਾ ਕੀ ਖਾਨੇ ਕੇ ਸਾਧਨਾ ਕੀ ਸਾਨੇ ਕੇ ਬ੍ਰਖਤਾ ਕੀ ਬਾਨੇ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪੇ ਕੇ ਭੂਪਨ ਕੋ ਭੂਪੇ ਕੇ ਰੂਪ ਕੋ ਰੂਪੇ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀ ਮਨ ਕੋ ਗਾਰਕ ਹੈ ਸਾਧਨ ਕੋ ਰਚਕ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪੇ ਕੇ ਬੁੱਧ ਕੋ ਬੁੱਧੇ ਕੇ ਕ੍ਰੋਧ ਕੋ ਅਭੂਤੇ ਕੇ ਅਛੇ ਵਿਨਾਸੀ ਹੈ ਕਾਮ ਕੋ ਕੁਨਿੰਦਾ ਕੇ ਖੁਬੀ ਕੋ ਦੀਂਦਾ ਗਨੀ ਮਨ ਗਰਿੰਦਾ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲੂ ਕੇ ਕਾਲ ਕੇ ਸਤਰਨ ਕੇ ਸਾਲ ਕੇ ਮਿਤਰਨ ਕੋ ਭੋਗਤੇ ਕੇ ਪ੍ਰਤਤਾ ਕੀ ਵਾਸੀ ਹੈ ਜੋ ਹੁਕੋ ਜੰਤਰੇ ਕੇ ਤੇਜ ਹੁਕੋ ਤੰਤਰੇ ਕੇ ਮੋਨੀ ਕੋ ਮੰਤਰੇ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਕੇ ਬੁੱਧ ਕੋ ਪ੍ਰਕਾਸ਼ ਕੇ ਸੁਧਤਾ ਕੋ ਵਾਸ ਕੇ ਬੁੱਧ ਹੁਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਦੇਵਨ ਕੋ ਦੇਵ ਹੈ ਕੇ ਸੁਧਤਾ ਕੋ ਸਰ ਹੈ ਜਾਨ ਕੋ ਬਚਾਏ ਮਾਨ ਕੋ ਦਿਵਈਆ ਜਮ ਜਾਲ ਕੋ ਕਟਿਆ ਕੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਅਖੰਡਨ ਕੋ ਖੰਡੇ ਮਹੀਪਨ ਕੋ ਮੰਡੇ ਕੇ ਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਭਰਨੇ ਕੇ ਅਬਦਾ ਕੋ ਹਰਨੇ ਕੇ ਸੁੱਖ ਕੋ ਕਰਨੇ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰ ਵਾਰ ਹੁਕੋ ਪਾਰ ਜਾ ਕੋ ਕੀ ਜਸ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗਲਾ ਹਿਮਾਲਯ ਗਾਵੇ ਹਬਸੀ ਹਲਬੀ ਧਾਵੇ ਪੂਰਬੀ ਨਾ ਪਾਰ ਪਾਵੇ ਆਸਾ ਦੇ ਅਨਾਸ ਹੈ ਦੇਵਨ ਕੋ ਦੇਵ ਮਾ ਦੇਵ ਹੁਕੇ ਦੇਵ ਹੈ ਨਿਰੰਜਨ ਅਭੇਵ ਨਾਦ ਅਦਵੈ ਅਵਿਨਾਸੀ ਹੈ ਅੰਜਨ ਬਹੀਨ ਹੈ ਨਿਰੰਜਨ ਪ੍ਰਵੀਨ ਕੇ ਸੇਵਕ ਅਧੀਨ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਾ ਦੇਵ ਹੁਕੇ ਦੇਵ ਨਾਦ ਭੂਮ ਕੇ ਭੁਜਿਆ ਮੁਹਿਆਮਾ ਵਾਲ ਕੇ ਰਾਜਨ ਕੇ ਰਾਜਾ ਮਾ ਸਾਜ ਹੁਕੇ ਸਾਜਾ ਮਾ ਜੋਗ ਹੁਕੋ ਜੋਗ ਧਰਿਆ ਧਰਮ ਛਾਲ ਕੇ ਕਾਮਨਾ ਕਰੇ ਕੇ ਬੁੱਧਤਾ ਕੋ ਹਰੇ ਕੇ ਸੁਧਤਾ ਕੀ ਸਾਧ ਹੈ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾ ਵਾ ਛਾਜ ਕੈਸੀ ਛਤਰਾ ਨੇ ਛੱਪਾ ਕੈਸੀ ਜਬ ਕਾਲਿੰਦਰ ਕੇ ਕੂਲ ਕੇ ਹੰਸਨੀ ਸੀ ਸਿਹਾਰੋ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੇ ਪਰਾਸੀ ਪਲਾਉਗੜ ਰੂਪਾ ਕੈਸੀ ਰਾਮਪੁਰ ਸੋਰਾਸੀ ਸੁਰੰਗਾਵਾਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤੀ ਹਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕਲਾਸ ਕਮਾਊਗੜ ਕਾਂਸੀਪੁਰ ਸੀਸਾ ਸੀ ਸੁਰੰਗਾਵਾਨੀ ਕੇ ਸੋਈ ਅਤ ਹੈ ਹਿਮਾ ਸੀ ਹਿਮਾਲੇ ਹਰ ਹਾਵ ਸੀ ਹੱਲਬਾ ਨੇ ਹੰਸ ਕੈਸੀ ਹਾਜੀਪੁਰ ਦੇ ਕੇ ਮੋਈ ਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਾਗਿਰ ਚਾਂਦਨੀ ਸੀ ਚਾਂਦਾਗੜ ਜੋਨ ਜੋਈ ਅਤ ਹੈ ਗੰਗਾ ਸਮ ਗੰਗਧਾਰ ਕਾਂਸੀ ਬਿਲੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਈ ਅਤ ਹੈ ਫਰਾਸੀ ਫੇਰੰਗੀ ਫਰਾਸੀ ਸਕੇ ਦੁਰੰਗੀ ਮਗਰਾਨ ਕੇ ਮਿਰਦੰਗੀ ਤੇਰੇ ਗੀਤ ਗਾਈ ਅਤ ਹੈ
भखरी गंधारी गोर गखरी कर दे जारी पान के हरी तेरो नाम ध्यायत है। पूरा पलाव काम रूपा कमाओ सरब ठार में विराजे जहां जहां जाइयत है। पूरा ने प्रतापी जंत्र

ਸੋ ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਗ ਤੇਗ ਫਤਿਹ ਗੁਰਪੰਥ।

किसान ने सोनार का

Sala

ਪਾਵਨ ਇਤਿਹਾਸ ਸਰਵਣ ਕਰਨਾ ਕੀਤਾ ਉਹ ਇਸ ਤਰ੍ਹਾਂ ਹੈ। ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲ ਅਵਸਥਾ ਦੇ ਵਿੱਚ ਆਪਣੇ ਜੀਵਨ ਕਾਲ ਦਾ ਪਹਿਲਾ ਸ਼ਬਦ ਜਿਹੜਾ ਜੋ ਸ਼੍ਰੀ ਰਾਗ ਦੇ ਵਿੱਚ ਦਰਜ ਹੈ ਉਹ ਸਤਿਗੁਰੂ ਮਹਾਰਾਜ ਜੀ ਨੇ ਅਤੇ ਗੋਪਾਲ ਪਾਂਧਾ ਜੀ ਦੇ ਪ੍ਰਤੀ ਉਚਾਰਨ ਕਰਨਾ ਕੀਤਾ। ਉਹਨਾਂ ਨੂੰ ਆ ਸਿੱਖਿਆ

ਦੇ ਵਿੱਚ ਆਪ ਜੀ ਨੂੰ ਲੇਖਾ ਮੰਗਿਆ ਜਾਵੇਗਾ। ਉਸ ਵੇਲੇ ਆ ਜੋ ਹੈ ਕਮਾਈ ਜੇ ਆਪ ਜੀ ਕਰੋਗੇ, ਨਾਮ ਬਾਣੀ ਦਾ ਅਭਿਆਸ ਕਰੋਗੇ, ਇਹਦੇ ਨਾਲ ਦਰਗਾਹ ਦੇ ਵਿੱਚ ਤੁਹਾਡੇ ਲੇਖੇ ਜੋਖੇ ਜੋ ਹਨ ਉਹਦਾ ਨਿਪਟਾਰਾ ਹੋਵੇਗਾ। ਇਹ ਸ਼ਬਦ ਦੇ ਚਾਰ ਬੰਦ ਜੋ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਨੇ ਜਦੋਂ ਇਹਨਾਂ ਦੇ ਪ੍ਰਤੀ ਆ ਸਾਰਾ ਦਾ ਸਾਰਾ ਸ਼ਬਦ ਉਚਾਰਨ ਕਰਨਾ ਕੀਤਾ, ਇਹ ਸੁਣ ਕਰਕੇ ਗੋਪਾਲ ਪਾਂਧਾ ਜੀ ਜੋ ਹਨ ਬਹੁਤ ਜ਼ਿਆਦਾ ਪ੍ਰਸੰਨ ਹੋਏ, ਮਨ ਵਿੱਚ ਗਦਗਦ ਹੋਏ ਹਨ, ਬੜਾ ਆਨੰਦ ਆਇਆ ਅਤੇ ਮਨ ਹੀ ਮਨ ਵਿਚਾਰ ਕਰਦੇ ਹਨ ਕਿ ਦੇਖੋ ਕਿ ਮੂਰਤੀ ਕਿੰਨੀ ਛੋਟੀ ਹੈ, ਭਾਵ ਕਿ ਸਤਿਗੁਰੂ ਮਹਾਰਾਜ ਜੀ ਦਾ ਵੇਖਿਆ ਜਾਵੇ ਨਾ ਪਿਆਰਿਓ, ਸਰੀਰ ਕਰਕੇ ਤਾਂ 8-9 ਸਾਲਾਂ ਦੇ ਹੀ ਸਨ, ਲੇਕਿਨ ਇੰਨਾ ਵੱਡਾ ਉਪਦੇਸ਼ ਇਹ ਤੁਰਕੀ ਬਾਣੀ ਦੀ ਜੋ ਰਚਨਾ ਕਰਨੀ ਕੀਤੀ ਹੈ, ਇਹਨੂੰ ਵੇਖ ਕਰਕੇ ਗੋਪਾਲ ਜੀ ਬਹੁਤ ਦੰਗ ਹੋ ਗਏ। ਮਨ ਦੇ ਵਿੱਚ ਉਹਨਾਂ ਦੇ ਵਿਸ਼ਵਾਸ ਜਿਹੜਾ ਹੈ ਉਹ ਆ ਗਿਆ, ਇਹ ਗੱਲ ਪੱਕੀ ਹੋ ਗਈ ਕਿ ਇਹ ਆਮ ਕੋਈ ਵਿਅਕਤੀ ਨਹੀਂ ਹਨ, ਇਹ ਵਾਹਿਗੁਰੂ ਜੀ ਦੇ ਅਵਤਾਰੀ ਹਨ, ਇਹ ਵਾਹਿਗੁਰੂ ਜੀ ਦੇ ਮਹਾਰਾਜ ਜੀ ਨੇ ਕਿਸੇ ਰੂਪ ਨੂੰ ਜੋ ਧਾਰਨ ਕਰਕੇ ਆਏ, ਇਹ ਜਗਤ ਦੇ ਉਧਾਰ ਕਰਤਾ ਸੰਸਾਰ ਨੂੰ ਤਾਰਨ ਵਾਲੇ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਇਸ ਤਰ੍ਹਾਂ ਮਹਾਰਾਜ ਜੀ ਦੇ ਪ੍ਰਤੀ ਬਹੁਤ ਜ਼ਿਆਦਾ ਸਤਿਕਾਰ, ਬਹੁਤ ਜ਼ਿਆਦਾ ਸਨਮਾਨ ਜਿਹੜਾ ਹੈ ਗੋਪਾਲ ਪਾਂਧੇ ਜੀ ਦੇ ਮਨ ਦੇ ਵਿੱਚ ਆਈ ਜਾ ਰਿਹਾ ਹੈ। ਇਹ ਸਾਧ ਸੰਗਤ ਜੀ ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਜੋ ਪਾਵਨ ਆਪ ਨੇ ਇਤਿਹਾਸ ਸਰਵਣ ਕਰਨਾ ਕੀਤਾ, ਆਓ ਸਾਧ ਸੰਗਤ ਜੀ ਇਸ ਤੋਂ ਅਗਲੀ ਜੋ ਆਉਣ ਵਾਲੀ ਪਾਵਨ ਕਥਾ ਜੋ ਹੈ ਉਹਨੂੰ ਆਪਾਂ ਆਰੰਭ ਕਰਨਾ ਕਰੀਏ। ਇੱਕ ਵਾਰੀ ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਜਿੱਥੇ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇੱਕ ਵਾਰੀ ਆਪਣੀ

ਇੱਥੇ ਸਾਧ ਸੰਗਤ ਜੀ ਗੋਪਾਲ ਪਾਂਧਾ ਜੀ ਉਚਾਰਨ ਕਰਦੇ ਹਨ ਕਿ ਐ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਆਪ ਜੀ ਨੇ ਅਕਸਮਾਤ, ਅਕਸਮਾਤ ਦਾ ਮਤਲਬ ਹੁੰਦਾ ਅਚਨਚੇਤ, ਜਿਹਦਾ ਕੋਈ ਇੱਕਦਮ ਪ੍ਰਯੋਜਨ ਨਾ ਹੋਵੇ। ਇੱਕਦਮ ਆਪਾਂ ਕਈ ਵਾਰੀ ਕੁਛ ਕੰਮ ਕਰ ਜਾਂਦੇ ਹਾਂ, ਇਸ ਤਰ੍ਹਾਂ ਹੀ ਕਹਿਣ ਲੱਗਾ ਕਿ ਸਤਿਗੁਰੂ ਮਹਾਰਾਜ ਮੇਰੇ ਵਰਗੇ ਗਰੀਬ ਨੂੰ ਵੇਖ ਕਰਕੇ, ਅਗਿਆਨੀ ਨੂੰ ਵੇਖ ਕਰਕੇ, ਨਾ ਸਮਝ ਨੂੰ ਵੇਖ ਕਰਕੇ ਆਪ ਜੀ ਨੇ ਮੇਰੇ ਉੱਤੇ ਅਕਸਮਾਤ ਕਿਰਪਾ

ਜਿਨ੍ਹਾਂ ਨੇ ਆਪਣੇ ਕੰਨਾਂ ਤੇ ਰਾਹੀਂ ਸਰਵਣ ਕਰਨਾ ਕੀਤਾ। ਉਹ ਤੋਂ ਬਾਅਦ ਗੋਪਾਲ ਪਾਂਧਾ ਜੀ ਦੀ ਲਿਵ ਜਿਹੜੀ ਹੈ ਉਹ ਪਰਮਾਤਮਾ ਦੇ ਭਜਨ ਬੰਦਗੀ ਦੇ ਵਿੱਚ ਲੱਗ ਗਈ ਤੇ ਬਚਨ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ

ਕਿ ਨਿੱਕੀ ਜੀ ਜਿਹੜੀ ਚਾਬੀ ਜਿਹੜੀ ਹੁੰਦੀ ਨਾ, ਜਿਹਨੂੰ ਆਪਾਂ ਕੁੰਜੀ ਬੋਲਦੇ ਹਾਂ, ਇਹ ਨਿੱਕੀ ਜੀ ਚਾਬੀ ਜਿਹੜੀ ਹੈ ਇਹ ਵੱਡੇ ਵੱਡੇ ਤਾਲੇ ਨੂੰ ਖੋਲ ਕਰਕੇ ਰੱਖ ਦਿੰਦੀ ਹੈ। ਆਪ ਜੀ ਵੇਖ ਸਕਦੇ ਹੋ ਵੱਡਾ ਸਾਰਾ ਮਹਿਲ ਹੋਵੇਗਾ, ਬਹੁਤ ਵੱਡਾ ਜਿਹੜਾ ਬੰਗਲਾ ਹੋਵੇਗਾ, ਉਹਦੇ ਅੱਗੇ ਦਰਵਾਜ਼ਾ ਲੱਗਿਆ ਹੋਵੇਗਾ, ਉਹਦੇ ਅੱਗੇ ਕੁੰਡੀ ਲਾ ਕਰਕੇ ਅਤੇ ਉਹਦੇ ਵਿੱਚ ਕੁਲਫ ਲਾਇਆ ਜਾਂਦਾ, ਤਾਲਾ ਲਾਇਆ ਜਾਂਦਾ ਹੈ। ਲੇਕਿਨ ਜਦੋਂ ਪਿਆਰੇ ਉਹ ਤਾਲਾ ਬੰਦ ਹੈ ਅਤੇ ਜਦੋਂ ਤੱਕ ਤਾਲਾ ਬੰਦ ਹੋਵੇਗਾ ਤੁਹਾਡੇ ਲਈ ਉਹ ਮਹਿਲ ਜਿਹੜਾ ਕਿਸੇ ਕੰਮ ਦਾ ਨਹੀਂ ਹੋਵੇਗਾ, ਤੁਸੀਂ ਉਹਦੇ ਅੰਦਰ ਪ੍ਰਵੇਸ਼ ਨਹੀਂ ਕਰ ਸਕਦੇ ਹੋ। ਕਿਸ ਤਰ੍ਹਾਂ ਜਾਓਗੇ ਅੰਦਰ? ਲੇਕਿਨ ਪਿਆਰਿਓ ਉਹਦੇ

0: ਪਾਦ ਪਿਆਰਿਓ ਆਪ ਨੂੰ ਉਸ ਮਹਿਲ ਦੀ ਪ੍ਰਾਪਤੀ ਹੋ ਸਕਦੀ ਹੈ। ਗੋਪਾਲ ਜੀ ਨੇ ਬਚਨ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਆਪ ਜੀ ਦਾ ਇਹ ਬਚਨ ਜਿਹੜਾ ਹੈ ਵੇਖਿਆ ਜਾਵੇ ਤਾਂ ਬਹੁਤ ਛੋਟਾ ਹੈ, ਲੇਕਿਨ ਇਹਦੇ ਨਾਲ ਹਿਰਦੇ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਵਿਕਾਰਾਂ ਦੇ ਜਿੰਦਰੇ ਪਏ ਹੋਏ ਹਨ ਅਤੇ ਉਹ ਆਪ ਜੀ ਦੀ ਇਹ ਬਾਣੀ ਜਿਹੜੀ ਹੈ ਉਹ ਤਾਲਿਆਂ ਨੂੰ ਖੋਲ੍ਹ ਦਿੰਦੀ ਹੈ। ਮਹਾਰਾਜ ਨੇ ਕਿਹਾ ਨਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਘੜੈ ਅਵਰ ਨਾ ਕੁੰਜੀ ਹੱਥ। ਕਿ ਸਤਿਗੁਰੂ ਮਹਾਰਾਜ ਜੀ ਦੇ ਬਚਨ ਪਿਆਰੇ ਪਿਆਰਿਓ ਜੋ ਬਚਨ ਨਾ ਇਹ ਕੁੰਜੀ ਦੇ ਵੱਤ ਹਨ, ਚਾਬੀ ਦੇ ਵੱਤ ਹਨ।
1: ਵਾਕ ਅਨੁਚਿਤ ਮੈਂ ਜੋ ਬਖਾਨੇ
0: ਤੇ ਆਪ ਜੀ ਦੇ ਨਾਲ ਚਰਚਾ ਕਰਦਿਆਂ ਪਹਿਲੇ ਜੋ, ਕਿਉਂਕਿ ਮੈਂ ਮਾਸਟਰ ਹਾਂ, ਮੈਂ ਟੀਚਰ ਹਾਂ, ਪੜ੍ਹਾਉਣ ਵਾਲਾ ਹਾਂ, ਕਿਉਂਕਿ ਪੜ੍ਹਾਉਣ ਵਾਲਾ ਪਿਆਰਿਓ ਇਹ ਉਹਦਾ ਫਰਜ਼ ਬਣਦਾ ਕਿ ਕੋਈ ਬੱਚਾ ਜਦੋਂ ਨਾ ਪੜ੍ਹੇ ਉਸ ਵੇਲੇ ਉਹ ਦਬਕਾ ਮਾਰਦਾ, ਉਹ ਡਾਂਟਦਾ, ਉਹ ਪਿਆਰੇ ਉਹ ਬੱਚਿਆਂ ਦੀ ਕੁਟਾਈ ਵੀ ਕਰਦਾ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਇਹ ਬਿਲਕੁਲ ਨਹੀਂ ਰਹਿ ਗਿਆ ਹੈ। ਆਪਾਂ ਵੇਖਦੇ ਨਾ ਪਿਆਰੇ ਉਹ ਬੱਚੇ ਜਿਹੜੇ ਆਪਾਂ ਕਹਿੰਦੇ ਨਾ ਬਹੁਤ ਜ਼ਿਆਦਾ ਵਿਗੜ ਗਏ, ਉਹਦਾ ਇਹ ਵੀ ਇੱਕ ਸਭ ਤੋਂ ਵੱਡਾ ਕਾਰਨ ਹੈ ਕਿਉਂਕਿ ਸਕੂਲਾਂ ਕਾਲਜਾਂ ਦੇ ਵਿੱਚ ਪਹਿਲੇ ਜ਼ਮਾਨੇ ਦੇ ਵਿੱਚ ਬਜ਼ੁਰਗਾਂ ਨੂੰ ਪੁੱਛ ਕੇ ਦੇਖੋ, ਜੇ ਕੋਈ ਬੱਚਾ ਸ਼ਰਾਰਤ ਕਰਦਾ, ਕੋਈ ਘਾਟਾ ਵਾਧਾ ਕਰਦਾ, ਉਹਨੂੰ ਤਾੜਨਾ ਦਿੱਤੀ ਜਾਂਦੀ ਸੀ, ਉਹਨੂੰ ਮਾਰਿਆ ਜਾਂਦਾ ਸੀ, ਉਹਦਾ ਨਸ਼ਰ ਕੀਤਾ ਜਾਂਦਾ, ਤਾਂ ਕਰਕੇ ਉਹ ਬੱਚੇ ਨੂੰ ਅਕਲ ਆਉਂਦੀ, ਉਹ ਬੱਚਾ ਜਿਹੜਾ ਉਹ ਫਿਰ ਵਧੀਆ ਪੜ੍ਹਾਈ ਲਿਖਾਈ ਕਰਦਾ, ਵਧੀਆ ਇਨਸਾਨ ਬਣਦਾ। ਲੇਕਿਨ ਅੱਜ ਦੇ ਜ਼ਮਾਨੇ ਦੇ ਵਿੱਚ ਪਿਆਰਿਓ ਜੇ ਕਿਸੇ ਨੇ ਗਲਤੀ ਦੇ ਨਾਲ ਵੀ ਬੱਚੇ ਨੂੰ ਕੋਈ ਘਾਟਾ ਵਾਧਾ ਕਰ ਦਿੱਤਾ, ਉਸੇ ਵੇਲੇ ਉਹਦੀਆਂ ਸ਼ਿਕਾਇਤਾਂ ਲੱਗ ਜਾਂਦੀਆਂ, ਉਹਨੂੰ ਤਾਂ ਜੇਲ੍ਹ ਦੇ ਵਿੱਚ ਡੱਕ ਦਿੰਦੇ ਹਨ। ਅਤੇ ਇਹ ਗੋਪਾਲ ਪਾਂਧਾ ਜੀ ਨੇ ਬਚਨ ਕਰਨਾ ਕੀਤਾ ਕਿ ਸੁਭਾਵਕ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਮੈਂ ਆਪ ਜੀ ਦੇ ਤਾਂ ਹੀ ਬਹੁਤ ਖੋਟੇ ਬਚਨ, ਅਨੁਚਿਤ ਬਚਨ ਜੋ ਉਚਾਰਨ ਕਰਨੇ ਕੀਤੇ। ਹੇ ਸਤਿਗੁਰੂ ਜੀਓ, ਅੱਜ ਮੈਨੂੰ ਪਤਾ ਚੱਲ ਗਿਆ ਕਿ ਆਪ ਜੀ ਪ੍ਰਭੂ ਹੋ, ਆਪ ਜੀ ਮਾਲਕ ਹੋ, ਉਹ ਅਣਜਾਣ ਪੁਣੇ ਦੇ ਵਿੱਚ ਮੈਨੇ ਜੋ ਬਚਨ ਉਚਾਰਨ ਕਰਨੇ

ਤਾਂ ਕਾਲੂ ਜੀ ਦੇ ਨੰਦਨ, ਨੰਦਨ ਦਾ ਮਤਲਬ ਉਹਨਾਂ ਦੇ ਲੜਕੇ, ਉਹਨਾਂ ਦੇ ਬੇਟੇ, ਇਸ ਰੂਪ ਦੇ ਵਿੱਚ ਆਪ ਜੀ ਪ੍ਰਗਟ ਹੋਏ ਹੋ। ਲੇਕਿਨ ਅਸਲ ਦੇ ਵਿੱਚ ਆਪ ਜੀ ਤਾਂ ਕਲਯੁਗ ਦੇ ਉਧਾਰ ਕਰਤਾ ਹੋ। ਆਪ ਜੀ ਸੰਸਾਰ ਨੂੰ, ਕਲਯੁਗ ਨੂੰ ਤਾਰਨ ਦੇ ਵਾਸਤੇ ਇਸ ਰੂਪ ਦੇ ਵਿੱਚ ਆਏ ਹੋ। ਉਹ ਤੋਂ ਬਾਅਦ ਸਾਧ ਸੰਗਤ ਜੀ, ਗੋਪਾਲ ਪਾਂਧਾ ਜੀ ਜੋ ਹਨ, ਇਕਦਮ ਚੁੱਪ ਹੋ ਗਏ।

ਆਨੰਦ ਆਇਆ ਤੇ ਜਿਸ ਤਰ੍ਹਾਂ ਬਾਣੀ ਦੇ ਵਿੱਚ ਵੀ ਇੱਕ ਪ੍ਰਮਾਣ ਆਉਂਦਾ ਜਿਉਂ ਗੂੰਗੈ ਮਿਠਿਆਈ ਖਾਈ ਪੁੱਛੇ ਤੇ ਕਿਆ ਕਹੀਐ ਕਿ ਕੋਈ ਗੂੰਗਾ ਬੰਦਾ ਜਿਹੜਾ ਨਾ ਪਿਆਰਿਓ ਉਹਨੂੰ ਮਿਠਿਆਈ ਖਵਾ ਦਿਓ ਰਸ ਤਾਂ ਉਹਨੂੰ ਬਹੁਤ ਜ਼ਿਆਦਾ ਆਉਂਦਾ ਲੇਕਿਨ ਉਹ ਰਸ ਦੀ ਉਹ ਅਭਿਵਿਅਕਤੀ ਨਹੀਂ ਕਰ ਸਕਦਾ ਉਹ ਬੋਲ ਕੇ ਨਹੀਂ ਦੱਸ ਸਕਦਾ ਕਿਉਂਕਿ ਬੋਲਣ ਤੋਂ ਅਸਮਰਥ ਹੈ ਇਸ ਤਰ੍ਹਾਂ ਹੀ ਗੋਪਾਲ

ਦੇ ਵਿੱਚ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਜਿਸ ਤਰ੍ਹਾਂ ਪਿਆਰਿਓ ਇਹ ਜੋ ਮਹਾਰਾਜ ਜੀ ਦਾ ਜਸ ਕਰਦਿਆਂ ਉਹਨਾਂ ਨੇ ਇਹ ਜੋ ਮੰਗਲਾਚਾਰ ਉਚਾਰਨ ਕਰਨਾ ਕੀਤਾ ਇੱਕ ਬਿੱਤ ਦੇ ਵਿੱਚ ਉਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਸ ਕੀਤਾ ਹੈ। ਸਤਿਗੁਰੂ ਮਹਾਰਾਜ ਜੀ ਦਾ ਉਹਨਾਂ ਨੇ ਮੰਗਲਾਚਾਰ ਕਰਨਾ ਕੀਤਾ ਅਤੇ ਉਚਾਰਨ ਕਰਦੇ ਹਨ ਦਿਉਤ ਕਰ ਚੰਡ ਮਹਿ। ਦਿਉਤ ਦਾ ਮਤਲਬ ਪਿਆਰਿਓ ਕਿ ਸੂਰਜ ਜਿਹੜਾ ਨਾ ਇਹ ਸੂਰਜ ਦੀ ਸ਼ੋਭਾ ਕਿਉਂ ਹੁੰਦੀ ਹੈ ਕਿਉਂਕਿ ਉਹਦਾ ਤੇਜ ਪ੍ਰਤਾਪ ਬਹੁਤ ਜ਼ਿਆਦਾ ਹੁੰਦਾ ਹੈ ਉਹਦੀ ਚਮਕ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਕਰਕੇ ਪਿਆਰਿਓ ਸੂਰਜ

0: ਰਾਜਾ ਨੀਤੀਵਾਨ ਹੋਵੇ ਤੇ ਕਿਸੇ ਨੂੰ ਦੰਡ ਵੀ ਦੇਣਾ ਹੋਵੇ, ਸਜਾਵਾਂ ਵੀ ਦੇਣੀਆਂ ਹੋਣ, ਤੇ ਰਾਜਾ ਜਦੋਂ ਨੀਤੀ ਦੇ ਵਿੱਚ ਚੱਲ ਕਰਕੇ ਭਾਵ ਕੇ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕਰਕੇ ਅਗਲੇ ਨੂੰ ਜਦੋਂ ਦੰਡ ਦਿੰਦਾ, ਅਗਲੇ ਨੂੰ ਜਦੋਂ ਸਜਾਵਾਂ ਦਿੰਦਾ, ਉਸ ਵੇਲੇ ਲੋਕ ਉਹਦਾ ਬੜਾ ਜਸ ਕਰਦੇ, ਕਹਿੰਦੇ ਕਿ ਰਾਜਾ ਭਾਈ ਬਹੁਤ ਸਿਆਣਾ ਹੈ, ਬਹੁਤ ਵੱਡਾ ਨੀਤੀਵਾਨ ਹੈ,
1: ਗਜ ਗੰਡ ਮਹਿ ਸ਼ੋਭਤ ਅਪਾਰ ਹੈ।
0: ਤੇ ਇਸ ਤਰ੍ਹਾਂ ਹੀ ਪਿਆਰਿਓ ਕਹਿੰਦੇ ਕਿ ਹਾਥੀ ਜਿਹੜਾ ਹੁੰਦਾ ਨਾ, ਹਾਥੀ ਜਦੋਂ ਮਦਮਸਤ ਹੋ ਜਾਂਦਾ, ਉਹਦੇ ਗੰਡ ਸਥਲ ਦੇ ਵਿੱਚੋਂ ਕੰਨ ਦੇ ਹੇਠਾਂ ਪਿਆਰਿਓ ਰਸ ਜਿਹੜਾ ਹੈ ਉਹ ਰਸ ਜਦੋਂ ਝੜਦਾ, ਖਾਸ ਕਰਕੇ ਨਰ ਹਾਥੀ ਜਿਹੜੇ ਹੁੰਦੇ ਹਨ ਉਹਨਾਂ ਦੇ ਵਿੱਚ ਜਦੋਂ ਕਾਮ ਦਾ ਲੇਵਲ ਬਹੁਤ ਜ਼ਿਆਦਾ ਵੱਧ ਜਾਂਦਾ, ਤੇ ਉਸ ਵੇਲੇ ਉਹਨਾਂ ਦੇ ਕੰਨਾਂ ਦੇ ਹੇਠਾਂ ਤੋਂ ਪਿਆਰਿਓ ਜਿਹਨੂੰ ਗੰਡਾ ਸਥਲ ਬੋਲਦੇ ਹਨ ਉੱਥੋਂ ਰਸ ਦਾ ਸਰਾਵ ਹੁੰਦਾ ਹੈ। ਰਸ ਜਦੋਂ ਨਿਕਲਦਾ ਭਾਵ ਕਿ ਇੱਕ ਤਰ੍ਹਾਂ ਦਾ ਪਦਾਰਥ ਜਦੋਂ ਨਿਕਲਦਾ, ਉਹਨੂੰ ਵੇਖ ਕਰਕੇ ਸਿਆਣੇ ਸਮਝ ਜਾਂਦੇ ਕਿ ਹਾਥੀ ਜਿਹੜਾ ਇਹ ਮਸਤੀ ਵਿੱਚ ਆਇਆ ਹੋਇਆ, ਉਸ ਵੇਲੇ ਉਹਦੇ ਕੋਈ ਲਾਗੇ ਨਹੀਂ ਲੱਗਦਾ। ਤੇ ਜਿਸ ਤਰ੍ਹਾਂ ਹਾਥੀ ਉਹ ਜਦੋਂ ਮਦਮਸਤ ਦੀ ਅਵਸਥਾ ਦੇ ਵਿੱਚ ਹੁੰਦਾ, ਉਹਦੀ ਸੁਭਾ ਬੜੀ ਹੁੰਦੀ ਹੈ।
1: ਹਵੀ ਜਿਮ ਖੀਰ ਮਹਿ ਧੀਰ ਜਿਮ ਬੀਰ ਮਹਿ।
0: ਤੇ ਹਵੀ ਦਾ ਮਤਲਬ ਹੁੰਦਾ ਕਿ ਦੁੱਧ, ਹਵੀ ਜਿਮ ਖੀਰ ਮਹਿ, ਖੀਰ ਦਾ ਮਤਲਬ ਕਿ ਦੁੱਧ, ਦੁੱਧ ਦੇ ਵਿੱਚ ਪਿਆਰੀ ਉਹ ਜਿਸ ਤਰ੍ਹਾਂ ਕਿ ਹਵੀ ਹੁੰਦੀ ਹੈ, ਹਵੀ ਦਾ ਮਤਲਬ ਹੁੰਦਾ ਜਿਹਨੂੰ ਆਪਾਂ ਫੈਟ ਬੋਲਦੇ ਹਾਂ। ਅੱਜ ਵੀ ਪਿਆਰੀ ਉਹ ਜਦੋਂ ਆਪਾਂ ਦੁੱਧ ਖਰੀਦਦੇ ਹਾਂ, ਉਸ ਵੇਲੇ ਵੇਖਦੇ ਕਿ ਭਾਈ ਇਹਦੇ ਵਿੱਚ ਕਿੰਨਾ ਜ਼ਿਆਦਾ ਕੁ ਫੈਟ ਹੈ, ਜਿੰਨਾ ਜ਼ਿਆਦਾ ਉਹਦੇ ਵਿੱਚ ਚਿਕਨਿਆਈ ਹੋਵੇ, ਉਹਦੇ ਵਿੱਚ ਜਿਹਨੂੰ ਸਿੱਧੀ ਭਾਸ਼ਾ ਦੇ ਵਿੱਚ ਜਿਹਨੂੰ ਆਪਾਂ ਫੈਟ ਬੋਲਦੇ ਹਾਂ, ਜਿੰਨਾ ਜ਼ਿਆਦਾ ਉਹਦੇ ਵਿੱਚ ਥਿੰਦਾਈ ਹੁੰਦੀ ਹੈ, ਫੈਟ ਹੁੰਦਾ ਹੈ, ਉਹਦੇ ਨਾਲ ਪਿਆਰਿਓ ਉਹ ਖੀਰ ਉਹ ਦੁੱਧ ਉਹਦੀ ਕੀਮਤ ਵੱਧਦੀ ਹੈ। ਜੇ ਕਈ ਵਾਰੀ ਆਪਾਂ ਵੇਖਦੇ ਹਾਂ ਦੁੱਧ ਤਾਂ ਉਹੀ ਹੁੰਦਾ, ਲੇਕਿਨ ਉਹਦੇ ਵਿੱਚੋਂ ਪਿਆਰਿਓ ਉਹ ਤੱਤ ਜਿਹੜਾ ਹੈ ਜਦੋਂ ਆਪਾਂ ਥਿੰਦਿਆਈ ਜਦੋਂ ਕੱਢ ਦਿੰਦੇ ਹਾਂ, ਦੁੱਧ ਤਾਂ ਉਹੀ ਹੋਵੇਗਾ ਲੇਕਿਨ ਉਹਦੀ ਉਹ ਕੀਮਤ ਨਹੀਂ ਹੁੰਦੀ ਹੈ। ਜਿੰਨਾ ਜ਼ਿਆਦਾ ਉਹਦੇ ਵਿੱਚ ਫੈਟ ਹੁੰਦਾ ਥਿੰਦਾਈ ਹੁੰਦੀ ਹੈ, ਉਨੀ ਜ਼ਿਆਦਾ ਉਹਦੀ ਕਦਰ ਹੁੰਦੀ ਹੈ। ਧੀਰ ਜਿਮ ਬੀਰ ਮਹਿ, ਜਿਸ ਤਰ੍ਹਾਂ ਕਿ ਕੋਈ ਵੱਡਾ ਸੂਰਮਾ ਹੋਵੇ ਤੇ ਜਿੰਨੀ ਜ਼ਿਆਦਾ ਉਹਦੇ ਅੰਦਰ ਧੀਰਜ ਹੁੰਦੀ, ਉਨਾ ਜ਼ਿਆਦਾ ਪਿਆਰਿਓ ਸੂਰਮੇ ਦਾ

ਪਿਆਰਿਓ ਇੰਦ ਦਾ ਮਤਲਬ ਹੁੰਦਾ ਕਿ ਚੰਦਰਮਾ ਜੋ ਹੈ ਚੰਦਰਮਾ ਦੇ ਵਿੱਚ ਹਲਕਾ ਪ੍ਰਕਾਸ਼ ਹੋਵੇ ਜਦੋਂ ਉਹਦੇ ਵਿੱਚੋਂ ਰਸ ਜਦੋਂ ਝੜਦਾ ਉਸ ਵੇਲੇ ਚੰਦਰਮਾ ਦੀ ਬਹੁਤ ਜ਼ਿਆਦਾ ਸ਼ੋਭਾ ਹੁੰਦੀ ਹੈ। ਅਰਬਿੰਦ ਅਰਬਿੰਦ ਦਾ ਮਤਲਬ ਕਿ ਫੁੱਲ ਜਿਹੜਾ ਹੁੰਦਾ ਹੈ ਫੁੱਲ ਦੇ ਵਿੱਚ ਜਦੋਂ ਖੁਸ਼ਬੂ ਹੁੰਦੀ ਉਹ ਖੁਸ਼ਬੂ ਕਰਕੇ ਪਿਆਰੀ ਉਹ ਫੁੱਲਾਂ ਦੀ ਬਹੁਤ

0: ਦਾਨ ਪੁੰਨ ਕਰਨ ਵਾਲਾ ਦਾਨ ਕਰਕੇ ਉਹਨਾਂ ਦੀਆਂ ਸੁਭਾਵਾਂ ਹੁੰਦੀਆਂ। ਇਸ ਤਰ੍ਹਾਂ ਹੀ ਪਿਆਰਿਓ ਜਿਹੜੇ ਗੀਤਕਾਰ ਜਿਹੜੇ ਹੁੰਦੇ ਹਨ, ਗਵੱਈਏ ਜਿਹੜੇ ਹੁੰਦੇ ਹਨ, ਉਹਨਾਂ ਦੇ ਵਿੱਚ ਜਦੋਂ ਉਹ ਤਾਨ ਪਲਟਾ ਲਾਉਂਦਾ, ਕਈ ਜਿਹੜੇ ਆਪਾਂ ਵੇਖਦੇ ਨਾ ਪਿਆਰਿਓ ਕੀਰਤਨੀਏ ਵੀ ਜਦੋਂ ਕੀਰਤਨ ਕਰਦੇ ਹਨ ਤੇ ਕਈ ਤਾਂ ਬੰਦੇ ਤੇ ਉਹ ਤਾਂ ਸਿਰਫ ਕੀਰਤਨ ਕਰ ਲੈਂਦੇ ਪਿਆਰਿਓ, ਲੇਕਿਨ ਉਹਦੇ ਵਿੱਚ ਜ਼ਿਆਦਾ ਰਸ ਨਹੀਂ ਹੁੰਦਾ ਹੈ। ਬਾਣੀ ਉਹੀ ਹੋਵੇਗੀ, ਉਹੀ ਬਾਜਾ ਹੋਵੇਗਾ, ਉਹੀ ਤਬਲਾ ਹੋਵੇਗਾ, ਲੇਕਿਨ ਉਹਨਾਂ ਦੀ ਉਹ ਮਿਹਨਤ ਨਹੀਂ ਹੁੰਦੀ ਹੈ। ਉਹ ਹੇਕ ਲਾ ਕਰਕੇ, ਤਾਨ ਪਲਟੇ ਲਾ ਕਰਕੇ ਜਦੋਂ ਕੀਰਤਨ ਨਹੀਂ ਕਰਦੇ। ਸੱਚ ਜਾਣੋ ਪਿਆਰਿਓ, ਆਪਾਂ ਵੀ ਕਹਿ ਦਿੰਦੇ ਹਾਂ ਕਿ ਭਾਈ ਰਾਗੀ ਸਿੰਘ ਚੰਗਾ ਨਹੀਂ ਹੈ, ਭਾਈ ਇਹ ਵਧੀਆ ਕੀਰਤਨ ਨਹੀਂ ਕਰ ਰਿਹਾ, ਲੇਕਿਨ ਉਹੀ ਸ਼ਬਦ ਹੋਵੇ, ਉਹੀ ਬਾਜਾ, ਉਹੀ ਤਬਲਾ ਹੋਵੇ, ਗਾਉਣ ਵਾਲਾ ਵਧੀਆ ਰਸ ਦੇ ਵਿੱਚ ਹੇਕ ਲਾ ਕਰਕੇ, ਤਾਨ ਪਲਟੇ ਲਾ ਕਰਕੇ ਜਦੋਂ ਕੀਰਤਨ ਕਰਦਾ, ਸੱਚ ਜਾਣੋ ਪਿਆਰਿਓ, ਉਹਦੀ ਸ਼ੋਭਾ ਵੱਧ ਜਾਂਦੀ ਹੈ, ਉਹਦਾ ਰਸ ਵੱਧ ਜਾਂਦਾ। ਫਿਰ ਆਪਾਂ ਹੀ ਕਹਿੰਦੇ ਹਾਂ ਕਿ ਨਹੀਂ ਭਾਈ, ਇਹ ਰਾਗੀ ਬਹੁਤ ਵਧੀਆ ਕੀਰਤਨ ਕਰਦਾ।
1: ਗ੍ਰੰਥ ਗੁਰ ਗਿਆਨ ਮਹਿ ਤੈਸੇ ਰਸ ਸਾਰ ਹੈ।
0: ਇਸ ਤਰ੍ਹਾਂ ਹੀ ਪਿਆਰਿਓ ਕਿ ਸਾਰੇ ਰਸਾਂ ਦਾ ਸਾਰ ਜਿਹੜਾ ਹੈ, ਸਾਰੀ ਭਗਤੀ ਦਾ, ਨਾਮ ਦਾ ਤੇ ਨਾਲ ਸ਼ੁਭ ਗੁਣਾਂ ਦਾ ਜਿਹੜਾ ਸਾਰ ਤੱਤ, ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਹੈ। ਉਚਾਰਨ ਕਰੋ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਾ ਪਿਆਰਿਓ ਪਰਮਾਤਮਾ ਦਾ ਲੋਕ ਪਰਲੋਕ ਦਾ ਗਿਆਨ

0: ਇਸ ਤਰ੍ਹਾਂ ਪਿਆਰਿਓ ਸਕੂਲ ਦੇ ਵਿੱਚੋਂ ਜਦੋਂ ਸਤਿਗੁਰਾਂ ਨੂੰ ਛੁੱਟੀ ਹੋ ਗਈ, ਗੋਪਾਲ ਪਾਂਧਾ ਜੀ ਨੇ ਵੀ ਮੱਥਾ ਟੇਕਣਾ ਕੀਤਾ। ਉਹਨਾਂ ਨੇ ਵੀ ਕਹਿ ਦਿੱਤਾ ਕਿ ਬੇਟਾ ਹੁਣ ਜਾਓ, ਮੈਂ ਤੁਹਾਨੂੰ ਪੜ੍ਹਾ ਨਹੀਂ ਸਕਦਾ, ਸਗੋਂ ਤੁਸੀਂ ਸਾਰੇ ਸੰਸਾਰ ਨੂੰ ਪੜ੍ਹਾਓਗੇ, ਨਾਮ ਬਾਣੀ ਦਾ ਪਾਠ ਤੁਸਾਂ ਨੇ ਪੜ੍ਹਾਉਣਾ ਹੈ। ਇਹ ਕਹਿ ਕਰਕੇ ਗੋਪਾਲ ਜੀ ਨੇ ਮੱਥਾ ਟੇਕ ਕਰਕੇ ਉਹਨਾਂ ਨੂੰ ਤੋਰ ਦਿੱਤਾ ਅਤੇ ਆਪਣੇ ਛੁੱਟੀ ਤੋਂ ਪਹਿਲਾਂ ਹੀ, ਵਕਤ ਤੋਂ ਪਹਿਲਾਂ ਹੀ ਸਤਿਗੁਰੂ ਮਹਾਰਾਜ ਆਪਣੇ ਘਰ ਨੂੰ ਆ ਗਏ ਹਨ।
1: ਪ੍ਰਗਟ ਕਿੰਗਨੀ ਸ਼ਬਦ ਹੋਤ ਪ੍ਰਕਾਸ਼।
0: ਜਦੋਂ ਸਤਿਗੁਰੂ ਮਹਾਰਾਜ ਜੀ ਆਉਣ ਲੱਗੇ ਨਾ ਪਿਆਰਿਓ, ਪੈਰਾਂ ਦੇ ਵਿੱਚ ਝਾਂਜਰਾਂ ਜਿਹੜੀਆਂ ਲੱਕ ਨਾਲ ਤੜਾਕੀ ਜੋ ਬੰਨੀ ਹੋਈ ਹੈ, ਉਹਦੀ ਬਹੁਤ ਜ਼ਿਆਦਾ ਮਿੱਠੀ ਆਵਾਜ਼ ਹੋ ਰਹੀ ਹੈ। ਜਦੋਂ ਮਹਾਰਾਜ ਜੀ ਘਰ ਦੇ ਵਿੱਚ ਆ ਗਏ, ਮਾਤਾ ਜੀ ਨੇ ਵੇਖਿਆ, ਵੇਖ ਕਰਕੇ ਮਹਾਰਾਜ ਜੀ ਦੇ ਤਾਂ ਹੀ ਕਹਿਣ ਲੱਗੇ ਹਨ
1: ਪ੍ਰਦੋਖ ਸਦਨ ਚਲ ਆਇਓ,
0: ਤੇ ਕਹਿਣ ਲੱਗੇ ਕਿ ਬੇਟਾ ਜੀ, ਲਾਲ ਜੀ, ਹਾਲੇ ਸੰਧਿਆ ਦਾ ਸਮਾਂ ਨਹੀਂ ਹੋਇਆ, ਤੁਹਾਡੇ ਸਕੂਲ ਦਾ ਭਾਵ ਕਿ ਪਾਠਸ਼ਾਲਾ ਦੀ ਛੁੱਟੀ ਦਾ ਸਮਾਂ ਨਹੀਂ ਹੋਇਆ, ਤੁਸੀਂ ਅੱਜ ਛੇਤੀ ਕਿਉਂ ਆ ਗਏ ਹੋ? ਤੇ ਨਾਲ ਬਚਨ ਕਰਦੇ ਹਨ, ਬੇਟਾ ਚੱਲ, ਮੈਂ ਤਾਂ ਮਾਂ ਹਾਂ, ਮੈਂ ਤਾਂ ਕੁਛ ਨਹੀਂ ਬੋਲਣਾ, ਲੇਕਿਨ ਤੇਰੇ ਪਿਤਾ ਨੂੰ ਪਤਾ ਚੱਲ ਗਿਆ ਤੇ ਤੂੰ ਸਕੂਲ ਤੋਂ ਭਾਵ ਕੇ ਪਾਠਸ਼ਾਲਾ ਤੋਂ ਛੇਤੀ ਆ ਗਿਆ, ਉਹਨਾਂ ਨੇ ਮਾਰਨਾ ਹੈ, ਤੈਨੂੰ ਤਾੜਨਾ ਦੇਣੀ ਹੈ, ਤੇ ਸਾਰਾ ਦਿਨ ਬੇਟਾ ਤੂੰ ਖੇਲਣ ਕੁੱਦਣ ਦੇ ਵਿੱਚ ਲੱਗਿਆ ਹੋਇਆ ਹੁੰਦਾ, ਇਹਦੇ ਨਾਲ ਪਿਆਰ ਘੱਟ ਕਰਨਾ ਕਰ, ਪੜ੍ਹਾਈ ਦੇ ਵਿੱਚ ਆਪਣਾ ਚਿੱਤ ਲਾਉਣਾ ਕਰ। ਜਦੋਂ ਮਾਤਾ ਜੀ ਨੇ ਗੁੱਸਾ ਕੀਤਾ ਨਾ ਪਿਆਰਿਓ, ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦੀਆਂ ਅੱਖਾਂ ਭਰ
1: ਆਈਆਂ। ਸੰਤ ਸੁਖਦਾਈ,
0: ਸਾਰੇ ਸੰਤਾਂ ਮਹਾਂਪੁਰਖਾਂ ਨੂੰ ਸੁੱਖ ਦੇਣ ਵਾਲੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ। ਮਹਾਰਾਜ ਜੀ ਪਿਆਰਿਓ, ਜਦੋਂ ਮਾਤਾ ਜੀ ਬਚਨਾਂ ਦੇ ਨਾਲ ਤਾੜਨਾ ਕਰ ਰਹੇ ਹਨ, ਮੇਰੇ ਪਾਤਸ਼ਾਹ ਜੀ ਨੂੰ ਪਿਆਰੇ ਕੋਈ ਰਾਹ ਨਹੀਂ ਲੱਭ ਰਿਹਾ। ਮਹਾਰਾਜ ਜੀ ਆਪਣੇ ਅੰਗੂਠੀ ਦੇ ਨਾਲ ਧਰਤੀ ਜਿਹੜੀ ਹੈ ਉਹਨੂੰ ਖਨਨ ਰਹੇ ਹਨ, ਪੁੱਟ ਰਹੇ ਹਨ। ਉਹ ਤੋਂ ਬਾਅਦ ਜਦੋਂ ਵੇਖਿਆ ਮਾਤਾ ਜੀ ਕੇ ਲਾਲ ਜੀ ਬਹੁਤ ਨਾਰਾਜ਼ ਹੋ ਗਏ, ਅੱਖਾਂ ਦੇ ਵਿੱਚ ਪਾਣੀ ਵੀ ਆ ਗਿਆ, ਮਾਤਾ ਜੀ ਤੋਂ ਰਿਹਾ ਨਹੀਂ ਗਿਆ, ਭੱਜ ਕੇ ਗਏ, ਸਤਿਗੁਰੂ ਮਹਾਰਾਜ ਜੀ ਦਾ ਹੱਥ ਪਕੜਨਾ ਕੀਤਾ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੂੰ ਆਪਣੀ ਕੁੱਛੜ ਦੇ ਵਿੱਚ ਆਪਣੇ ਗੋਦ ਦੇ ਵਿੱਚ ਚੱਕ ਲੈਣਾ ਕੀਤਾ ਹੈ ਤੇ ਮਹਾਰਾਜ ਨੂੰ ਸਮਝਾਉਂਦੇ ਹਨ ਕਿ ਬੇਟਾ ਚੰਗੀ ਤਰ੍ਹਾਂ ਤੂੰ ਪੜ੍ਹਾਈ ਲਿਖਾਈ ਦੇ ਵਿੱਚ ਧਿਆਨ ਦੇਣਾ ਕਰ, ਤੈਨੂੰ ਮੈਂ ਔਰ ਵਧੀਆ ਸੋਨੇ ਚਾਂਦੀ ਦੇ ਗਹਿਣੇ ਬਣਾ ਕੇ ਪਾਵਾਂਗੀ, ਤੇ ਤੈਨੂੰ ਜੋ ਛਕਣਾ ਨਾ ਵਧੀਆ ਤੋਂ ਵਧੀਆ ਭੋਜਨ ਤੂੰ ਮੈਨੂੰ ਦੱਸ ਦੇ ਕਿ ਮਾਂ ਜੀ ਮੈਨੇ ਆਹ ਖਾਣਾ ਹੈ, ਉਹ ਪਦਾਰਥ ਖਾਣਾ, ਬੇਟਾ ਤੇਰੇ ਲਈ ਮੈਂ ਵਧੀਆ ਪਦਾਰਥ ਬਣਾ ਕਰਕੇ ਤੈਨੂੰ ਖਵਾਵਾਂਗੀ, ਲੇਕਿਨ ਮੇਰੀ ਸ਼ਰਤ ਇਹੀ ਹੈ ਕਿ ਵਧੀਆ ਤੂੰ ਪੜ੍ਹਾਈ ਲਿਖਾਈ ਕਰ,
1: ਪ੍ਰੀਤ ਕਰ ਲੇਖਾ,
0: ਹੁਣ ਜੇ ਵਧੀਆ ਲੇਖੇ ਜੋਖੇ ਦੀ ਪੜ੍ਹਾਈ ਜੇ ਤੈਨੇ ਕਰ ਲਈ ਤਾਂ ਜਦੋਂ ਤੂੰ ਵੱਡਾ ਹੋਵੇਗਾ ਉਸ ਵੇਲੇ ਇਹ ਪੜ੍ਹਾਈ ਨੇ ਤੇਰੇ ਕੰਮ ਆਉਣਾ ਹੈ, ਇਹ ਪੜ੍ਹਾਈ ਕਰਕੇ ਤੈਨੂੰ ਵੱਡਾ ਮਰਾਦਬਾ ਪ੍ਰਾਪਤ ਹੋਵੇਗਾ, ਇਹ ਪੜ੍ਹਾਈ ਕਰਕੇ ਵਧੀਆ ਤੈਨੂੰ ਨੌਕਰੀ

0: ਦੇ ਵਿੱਚ ਆਏ ਤੇ ਉਹਨਾਂ ਨੇ ਸਤਿਗੁਰਾਂ ਨੂੰ ਜਦੋਂ ਵੇਖਣਾ ਕੀਤਾ
1: ਚੌਪਈ ਪ੍ਰੇਮ ਮੋਦ ਸੁੰਗਰੇ ਲਗਾਏ
0: ਤੇ ਬਾਬਾ ਕਾਲੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ, ਆਪਣੇ ਲਾਲ ਨੂੰ ਚੱਕ ਕਰਕੇ ਗਲੇ ਦੇ ਨਾਲ ਲਾਉਣਾ ਕੀਤਾ,
1: ਮੰਚ ਪਰ ਅੰਕ ਬਸਾਇਓ,
0: ਬੜੇ ਪਿਆਰ ਦੇ ਨਾਲ ਮਹਾਰਾਜ ਨੂੰ ਆਪਣੀ ਗੋਦ ਦੇ ਵਿੱਚ ਲੈ ਲੈਣਾ ਕੀਤਾ।
1: ਅੱਜ ਜੋ ਮੁਝੇ ਸੁਣਾਏ
0: ਤੇ ਪਿਤਾ ਜੀ ਪੁੱਛਦੇ ਹਨ, ਲਾਲ ਜੀ ਅੱਜ ਸਕੂਲ ਦੇ ਵਿੱਚ ਪਾਠਸ਼ਾਲਾ ਦੇ ਵਿੱਚ ਕੀ ਪੜ੍ਹਾਈ ਕਰਨੀ ਕੀਤੀ ਹੈ? ਅੱਜ ਪਾਂਧਾ ਜੀ ਨੇ ਜੋ ਤੁਹਾਨੂੰ ਪੜ੍ਹਾਉਣਾ ਕੀਤਾ ਨਾ, ਉਹ ਪੜ੍ਹਾਈ ਮੈਨੂੰ ਕਰਕੇ ਦਿਖਾਓ।
1: ਪਿਤਾ ਬਚਨ ਨਿਜ ਕਾਨਨ,
0: ਇਸ ਤਰ੍ਹਾਂ ਸਤਿਗੁਰਾਂ ਜੀ ਨੇ ਆਪਣੇ ਪਿਤਾ ਜੀ ਦੇ ਬਚਨਾਂ ਨੂੰ ਜਦੋਂ ਸਰਵਣ ਕਰਨਾ ਕੀਤਾ।
1: ਪੜੇ ਕਹੇ ਕਮਲਾਨਨ
0: ਤੇ ਕਮਲਾਨਨ ਦਾ ਮਤਲਬ ਮਹਾਰਾਜ ਜੀ ਨੀ, ਮਹਾਰਾਜ ਜੀ ਨੇ ਆਪਣੀ ਰਸਨਾ ਤੋਂ ਕਮਲ ਫੁਰ ਵਰਗੇ ਮੁਖੜੇ ਤੋਂ ਮਹਾਰਾਜ ਜੀ ਨੇ ਪਿਆਰਿਓ ਕਈ ਸਾਰੇ ਪਹਾੜੇ ਜਿਹੜੇ ਹਨ ਨਾ ਉਹਨੂੰ ਪੜ੍ਹ ਕੇ ਸੁਣਾਉਣਾ ਕੀਤਾ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦੇ ਹਿਤੂ ਜਿਹੜੇ ਹਨ ਬਾਲ ਸਖਾਈ ਮਿੱਤਰ ਪਿਆਰੇ ਉਹ ਮਹਾਰਾਜ ਜੀ ਨੂੰ ਮਿਲਣ ਦੇ ਲਈ ਆ ਗਏ। ਫਿਰ ਤੁਰੰਤ ਸਤਿਗੁਰੂ ਮਹਾਰਾਜ ਜੀ ਉੱਠ ਗਏ, ਉੱਠ ਕਰਕੇ ਉਹਨਾਂ ਦੇ ਨਾਲ ਚੱਲ ਗਏ ਹਨ।
1: ਲਗੇ ਭੀਤ ਕਾ ਮਾਂ,
0: ਫਿਰ ਸਤਿਗੁਰੂ ਮਹਾਰਾਜ ਗਲੀਆਂ ਦੇ ਵਿੱਚ

0: ਸਤਿਗੁਰੂ ਮਹਾਰਾਜ ਆਪਣੀ ਰਸਨਾ ਤੋਂ ਕਹਾਣੀਆਂ ਉਚਾਰਨ ਕਰਦੇ ਹਨ।
1: ਭਗਤ ਸੋ ਮਿਲੀ ਜ਼ੁਬਾਨੀ
0: ਤੇ ਪਿਆਰਿਓ ਮਹਾਰਾਜ ਜੀ ਜੋ ਕਹਾਣੀਆਂ ਵੀ ਬੱਚਿਆਂ ਨੂੰ ਸਰਵਣ ਕਰਾਉਂਦੇ ਉਹ ਕੋਈ ਦੁਨੀਆਵੀ ਕਹਾਣੀਆਂ ਨਹੀਂ ਹੁੰਦੀਆਂ, ਉਹਦੇ ਵਿੱਚ ਭਜਨ ਦੀ ਬਾਤ ਹੁੰਦੀ ਹੈ। ਨਾਮ ਬਾਣੀ ਦਾ ਜਾਪ ਕਰਨਾ, ਸ਼ੁਭ ਕਰਮ ਕਰਨੇ, ਇਸ ਤਰ੍ਹਾਂ ਦੀਆਂ ਸਿੱਖਿਆਦਾਇਕ ਕਹਾਣੀਆਂ ਜਿਹੜੀਆਂ ਉਹ ਸਤਿਗੁਰੂ ਮਹਾਰਾਜ ਬੱਚਿਆਂ ਦੇ ਤਾਂ ਹੀ ਉਚਾਰਨ ਕਰ ਰਹੇ ਹਨ।
1: ਮਧੁਰ ਸੁਦਾਸਮ ਬਚਨ ਸੁਣ ਤੂਸ਼ਨ ਹੋਵਹਿ ਵਾਲ।
0: ਜਦੋਂ ਸਤਿਗੁਰੂ ਮਹਾਰਾਜ ਜੀ ਨੇ ਉਹ ਕਹਾਣੀਆਂ ਸਾਖੀਆਂ ਸਰਵਣ ਕਰਾਉਣੀਆਂ ਕੀਤੀਆਂ, ਉਹਨੂੰ ਸੁਣ ਕਰਕੇ ਸਾਰੇ ਬੱਚੇ ਜਿਹੜੇ ਹਨ ਚੁੱਪ ਗੁੜੁੱਪ ਹੋ ਗਏ।
1: ਤ੍ਰਿਪਦ ਨਾ ਚਿਤ ਬਿਖਾ ਚਾਹੇ ਚੌਂਪ ਵਿਸਾਲ।
0: ਮਨ ਦੇ ਵਿੱਚ ਪਿਆਰੇ ਉਹ ਰਾਜ ਨਹੀਂ ਆਉਂਦਾ, ਮਨ ਦੇ ਵਿੱਚ ਇਹੀ ਹੁੰਦਾ ਕਿ ਨਾਨਕ ਜੀ ਦੇ ਪਾਸੋਂ ਆਪਾਂ ਔਰ ਕਹਾਣੀਆਂ ਔਰ ਕਥਾਵਾਂ ਆਪਾਂ ਨੇ

0: ਹਨ। ਇਹ ਇੱਕ ਪਿਆਰਿਓ ਸ਼ਿਕਾਰੀ ਦਾ ਦ੍ਰਿਸ਼ਟਾਂਤ ਕਵੀ ਰਾਜ ਜੀ ਨੇ ਇੱਥੇ ਲੈਣਾ ਕੀਤਾ। ਜਿਸ ਤਰ੍ਹਾਂ ਕਿ ਕੋਈ ਸ਼ਿਕਾਰੀ ਜਿਹੜਾ ਹੁੰਦਾ ਨਾ ਪਿਆਰਿਓ, ਉਹ ਕੀ ਕਰਦਾ, ਹੱਥ ਦੇ ਵਿੱਚ ਧਨੁੱਖ ਧਾਰਨ ਕਰਦਾ ਹੈ ਅਤੇ ਉਸ ਧਨੁੱਖ ਦੇ ਉੱਤੇ ਜਦੋਂ ਉਹਨੂੰ ਕੋਈ ਸ਼ਿਕਾਰ ਨਜ਼ਰ ਆਵੇ ਅਤੇ ਉਸ ਵੇਲੇ ਧਨੁੱਖ ਦੇ ਵਿੱਚ ਤੀਰ ਨੂੰ ਸੰਦਦਾ, ਤੀਰ ਨੂੰ ਲਾ ਕਰਕੇ ਅਤੇ ਨਾਲ ਤੀਰ ਦੇ ਨੋਕੇ ਦੇ ਉੱਤੇ ਪਿਆਰਿਓ ਉਹ ਕਿਸੇ ਤਰ੍ਹਾਂ ਦਾ ਜ਼ਹਿਰ ਚਾੜਦੇ ਹਨ। ਜ਼ਹਿਰ ਲਾ ਕਰਕੇ ਪਿਆਰਿਓ ਪਸ਼ੂ ਦੇ ਉੱਤੇ ਮਾਰਿਆ ਜਾਂਦਾ ਹੈ, ਕਿਉਂਕਿ ਇੱਕ ਤਾਂ ਤੀਰ ਜਦੋਂ ਉਹਦੇ ਸਰੀਰ ਵਿੱਚ ਲੱਗ ਗਿਆ ਅਤੇ ਨਾਲ ਹੀ ਪਿਆਰਿਓ ਉਹਦੇ ਵਿੱਚ ਚਲਿਆ ਹੋਇਆ ਜ਼ਹਿਰ ਜਦੋਂ ਉਹਦੇ ਅੰਦਰ ਚੜ ਜਾਂਦਾ, ਤੁਰੰਤ ਪਸ਼ੂ ਜਿਹੜਾ ਪਿਆਰਿਓ ਉਹ ਅਧਮਰਾ ਜਿਹਾ ਹੋ ਜਾਂਦਾ, ਬੇਹੋਸ਼ ਹੋ ਜਾਂਦਾ। ਉਹ ਤੋਂ ਬਾਅਦ ਸ਼ਿਕਾਰੀ ਭੱਜ ਕਰਕੇ ਜਾਂਦਾ ਅਤੇ ਆਪਣੇ ਉਸ ਸ਼ਿਕਾਰ ਨੂੰ ਪਕੜ ਕੇ ਲੈ ਕੇ ਆਉਂਦਾ ਹੈ। ਇਸ ਤਰ੍ਹਾਂ ਆਹ ਦ੍ਰਿਸ਼ਟਾਂਤ, ਆਹ ਅਲੰਕਾਰ ਲੈ ਕਰਕੇ ਕਵੀ ਰਾਜ ਜੀ ਮਹਾਰਾਜ ਜੀ ਦੀ ਬਾਣੀ ਦਾ ਜਸ ਕਰਦੇ ਹਨ। ਕਹਿੰਦੇ ਕਿ ਜੀਹ ਕਮਾਨ, ਸਤਿਗੁਰੂ ਮਹਾਰਾਜ ਜੀ ਦੀ ਜ਼ਬਾਨ ਜਿਹੜੀ ਹੈ, ਰਸਨਾ ਜਿਹਨੂੰ ਆਪਾਂ ਬੋਲਦੇ ਹਾਂ, ਜਾਣੋ ਕਿ ਪਿਆਰਿਓ ਇਹ ਕਮਾਨ ਦੇ ਵੱਤ ਹੈ।
1: ਮਧੁਰਾਈ ਮਧੁ ਭਲਕ ਸਮਾਨਾ,
0: ਹੁਣ ਇਹਦੇ ਵਿੱਚ ਪਿਆਰਿਓ ਕਿ ਜਿਹੜੇ ਬਚਨਾਂ ਰੂਪੀ ਤੀਰ ਜਿਹੜੇ ਹਨ, ਬਚਨ ਜਿਸ ਤਰ੍ਹਾਂ ਕਿ ਜ਼ਬਾਨ ਦੇ ਵਿੱਚੋਂ ਨਿਕਲਦੇ, ਜਿਸ ਤਰ੍ਹਾਂ ਕਮਾਨ ਦੇ ਵਿੱਚੋਂ ਤੀਰ ਨਿਕਲਦਾ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਦੀ ਰਸਨਾ ਰੂਪੀ ਜੋ ਕਮਾਨ ਦੇ ਵਿੱਚੋਂ ਬਚਨਾਂ ਰੂਪੀ ਤੀਰ ਨਿਕਲ ਰਹੇ ਹਨ। ਜਿਸ ਤਰ੍ਹਾਂ ਕਿ ਸ਼ਿਕਾਰੀ ਪਿਆਰਿਓ ਕੀ ਕਰਦਾ ਹੈ ਕਿ ਜਿਸ ਤਰ੍ਹਾਂ ਮੈਨੇ ਆਪ ਨੂੰ ਬੇਨਤੀ ਕੀਤੀ ਕਿ ਤੀਰ ਦੇ ਅੱਗੇ ਪਿਆਰਿਓ ਜ਼ਹਿਰ ਲਾਉਂਦੇ ਹਨ, ਤਾਂ ਕਰਕੇ ਦੇਖੋ ਤੀਰ ਥੋੜ੍ਹਾ ਵੀ ਖੁੱਭ ਜਾਵੇ ਉਹ ਅਸਰ ਕਰ ਜਾਂਦਾ, ਉੱਥੇ ਉਹ ਪਸ਼ੂ ਜਿਹੜਾ ਉਹ ਅਧਮਰਾ ਹੋ ਜਾਂਦਾ, ਉਹ ਬੇਹੋਸ਼ ਹੋ ਜਾਂਦਾ। ਲੇਕਿਨ ਸਤਿਗੁਰੂ ਮਹਾਰਾਜ

0: ਤੇ ਪਿਆਰਿਓ ਉਹਦੇ ਵਿੱਚ ਥਿੰਧਾਈ ਜਿਹੜੀ ਹੈ ਭਾਵ ਕੇ ਉਹਦੇ ਵਿੱਚ ਮਿਠਿਆਸ ਜਿਹੜਾ ਮਹਾਰਾਜ ਜੀ ਦੇ ਬਚਨਾਂ ਵਿੱਚ ਮਿਠਾਸ ਹੈ ਤੇ ਚਤੁਰਾਈ ਦੀ ਸਾਨ ਦੇ ਉੱਤੇ ਨਾ ਇਹ ਬਚਨਾਂ ਰੂਪੀ ਤੀਰਾਂ ਨੂੰ ਤਿੱਖਾ ਕਰਨਾ ਕੀਤਾ
1: ਪੰਖ ਸੁਹਾਈ
0: ਤੇ ਜੇ

ਕਹਿ ਸਤਿਗੁਰੂ ਮਹਾਰਾਜ ਜੀ ਦੇ ਬਚਨਾਂ ਦੇ ਵਿੱਚ ਉਗਤੀਆਂ ਜੁਗਤੀਆਂ ਰੂਪੀ ਖੰਭਾਂ ਨੂੰ ਲਾਉਣਾ ਕੀਤਾ ਤੇ ਆ ਬਾਲਕ ਜਿਹੜੇ ਬੱਚੇ ਜਿਹੜੇ ਹਨ ਉਹਨਾਂ ਦਾ ਹਿਰਦਾ ਵੇਖ ਕਰਕੇ ਸਤਿਗੁਰੂ ਮਹਾਰਾਜ ਉਹਨਾਂ ਦੇ ਹਿਰਦੇ ਦਾ ਨਿਸ਼ਾਨਾ ਲਾ ਕਰਕੇ ਆਪਣੇ ਮਿੱਠੇ ਬਚਨਾਂ ਰੂਪੀ ਤੀਰ ਜਿਹੜੇ ਸਤਿਗੁਰੂ ਮਹਾਰਾਜ

ਜਿਸ ਤਰ੍ਹਾਂ ਕਿ ਇੱਥੇ ਕਵੀਰਾ ਜੀ ਨੇ ਇਹ ਜੋ ਤੀਰਾਂ ਦਾ ਬਚਨਾ ਰੂਪੀ ਤੀਰਾਂ ਦਾ ਜੋ ਜ਼ਿਕਰ ਕਰਨਾ ਕੀਤਾ, ਕਬੀਰ ਸਾਹਿਬ ਜੀ ਦੀ ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਕਬੀਰ ਸਾਹਿਬ ਜੀ ਨੇ ਵੀ ਬਚਨ ਕੀਤਾ ਨਾ ਕਿ ਕਬੀਰ ਸਤਿਗੁਰ ਸੂਰਮੇ ਸ਼ਬਦ ਜੋ ਬਾਹਿਆ ਏਕ, ਕਿ ਸਤਿਗੁਰੂ ਮਹਾਰਾਜ ਰੂਪੀ ਸੂਰਮੇ ਨੇ ਜਦੋਂ ਪਿਆਰਿਓ ਸ਼ਬਦ ਦਾ ਤੀਰ ਜਦੋਂ ਚਲਾਉਣਾ ਕੀਤਾ, ਸੱਚ ਜਾਣੋ ਜਦੋਂ ਉਹ ਜਦੋਂ ਹਿਰਦੇ ਵਿੱਚ ਲੱਗ ਜਾਂਦਾ ਨਾ ਤੇ ਬੰਦਾ ਕੈਲ ਹੋ ਜਾਂਦਾ। ਆਪਾਂ ਰੋਜ਼ ਪਿਆਰਿਓ ਆਸਾ ਦੀ ਵਾਰ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਪੜ੍ਹ

ਜਰੀਆ ਭਾਵ ਕੇ ਸਤਿਗੁਰੂ ਮਹਾਰਾਜ ਪ੍ਰੇਮ ਦੀ ਬਾਣੀ ਪ੍ਰੇਮ ਰੂਪੀ ਤੀਰ ਜਿਹੜਾ ਨਾ ਪਿਆਰਿਓ ਉਹ ਚਲਾਉਂਦੇ ਇਹ ਅਣਿਆਲਾ ਬੜਾ ਘਾਤਕ ਤੀਰ ਹੁੰਦਾ। ਇੱਕ ਵਾਰੀ ਮਹਾਰਾਜ ਜੀ ਦਾ ਬਾਣੀ ਰੂਪੀ ਤੀਰ ਕਿਹਦੇ ਹਿਰਦੇ ਵਿੱਚ ਵਸ ਜਾਵੇ ਨਾ ਪਿਆਰਿਓ ਉਹਦਾ ਹਿਰਦਾ ਜਿਹੜਾ ਹੈ ਵਿਨਿਆ ਜਾਂਦਾ ਉਹਦੇ ਹਿਰਦੇ ਵਿੱਚ ਨਾਮ ਬਾਣੀ ਦਾ ਰਸ ਆ ਜਾਂਦਾ। ਇਹ ਬੱਚੇ ਜਿਹੜੇ ਨਾ ਪਿਆਰਿਓ ਸਦਾ ਮਹਾਰਾਜ ਜੀ ਦੇ ਨਾਲ ਰਹਿਣ ਦੇ ਆਦੀ ਹੋ ਗਏ ਇੰਨਾ ਜ਼ਿਆਦਾ ਰਸ ਆਉਂਦਾ ਮਹਾਰਾਜ ਜੀ ਨੂੰ ਛੱਡ ਕਰਕੇ ਵਾਪਸ ਨਹੀਂ ਜਾਂਦੇ ਹਨ। ਤੇ ਇਹਨਾਂ ਦੇ ਮਾਂ ਬਾਪ ਜਿਹੜੇ ਆ ਕਰਕੇ ਆਪਣੇ ਆਪਣੇ ਬੱਚਿਆਂ ਨੂੰ ਬੁਲਾ ਬੁਲਾ ਕੇ ਖਿੱਚ ਖਿੱਚ ਕਰਕੇ ਵਾਪਸ ਲੈ ਕੇ ਜਾਂਦੇ ਹਨ ਤੇ ਜ਼ਬਰਦਸਤੀ ਬੱਚਿਆਂ ਨੂੰ ਪਕੜ ਕਰਕੇ ਆਪਣੇ ਘਰਾਂ ਦੇ ਵਿੱਚ ਲੈ ਕੇ

0: ਮਾਤਾ ਜੀ ਦਾ ਸੰਗ ਸਾਥ ਉਹ ਨਹੀਂ ਛੱਡਦੇ ਹਨ।
1: ਬਚਨ ਕੀ ਰੁਚ ਅਧਕਾਈ,
0: ਤੇ ਉਹਨਾਂ ਦੇ ਮਨ ਦੇ ਵਿੱਚ ਮਹਾਰਾਜ ਜੀ ਦੇ ਬਚਨਾਂ ਦਾ ਬਹੁਤ ਜ਼ਿਆਦਾ ਪਿਆਸ ਲੱਗ ਗਿਆ ਹੈ। ਸੁਣ ਸੁਣ ਕਰਕੇ ਪਿਆਰਿਓ ਮਨ ਔਰ ਜ਼ਿਆਦਾ ਦੂਨ ਸਵਾਇਆ, ਔਰ ਜ਼ਿਆਦੀ ਪ੍ਰੀਤੀ ਵੱਧਦੀ ਹੈ, ਔਰ ਮਨ ਵਿੱਚ ਆਉਂਦਾ ਕਿ ਨਾਨਕ ਜੀ ਦੇ ਪਾਸੋਂ ਆਪਾਂ ਔਰ ਇਹੋ ਜਿਹੇ ਮਧੁਰਾੜੇ ਬਚਨਾਂ ਨੂੰ ਸਰਵਣ ਕਰਨਾ ਕਰੀਏ। ਮਹਾਰਾਜ ਜੀ ਜਿੱਥੇ ਬੈਠ ਕਰਕੇ ਬੱਚਿਆਂ ਨੂੰ ਪ੍ਰਵਚਨ ਕਰਦੇ, ਮਹਾਰਾਜ ਜੀ ਦੇ ਆਲ ਬਾਲ ਇਰਦ ਗਿਰਦ ਸਾਰੇ

0: ਮਹਾਨ ਹਨ ਜਿਨ੍ਹਾਂ ਦੇ ਭਾਗ ਜਾਗਰਤ ਹੋ ਗਏ।
1: ਨਾਨਕ ਬੈਸੇ ਬੀਜ ਬਿਰਾਜ
0: ਤੇ ਇਹਨਾਂ ਸਾਰੇ ਬੱਚਿਆਂ ਦੇ ਵਿਚਕਾਰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਬੈਂਦੇ ਹਨ।
1: ਸੁਨ ਜਿਨ੍ਹੇ ਸੁਧਰਮਾ ਲਾਜਹੇ
0: ਤੇ ਜਦੋਂ ਪਿਆਰਿਓ ਇਹ ਜਦੋਂ ਮਹਾਰਾਜ ਜੀ ਬੈਠ ਕਰਕੇ ਜਦੋਂ ਬੱਚਿਆਂ ਦੇ ਤਾਈ ਸਾਖੀਆਂ ਸਰਵਣ ਕਰਾਉਂਦੇ ਉਹਨਾਂ ਦੇ ਤਾਈ ਪ੍ਰਵਚਨ ਦਿੰਦੇ ਹਨ ਇਹਨੂੰ ਵੇਖ ਕਰਕੇ ਪਿਆਰਿਓ ਇੰਦਰ ਦੀ ਸਭਾ ਜਿਹੜੀ ਹੈ ਉਹ ਵੀ ਸ਼ਰਮਸ਼ਾਰ ਹੋ ਰਹੀ ਹੈ ਤੇ ਆਪਣੀ ਆਪਣੀ ਦਿਸ਼ਾ ਦੇ ਵਿੱਚ ਬੈਠ ਕਰਕੇ ਸਾਰੇ ਬੱਚੇ ਇਹ ਮਹਾਰਾਜ ਜੀ ਦੇ ਵੱਲ ਤਾਰੀ ਲਾ ਲਾ ਕਰਕੇ ਮਹਾਰਾਜ ਜੀ ਨੂੰ ਤੱਕੀ ਜਾਂਦੇ ਹਨ ਜਿਸ ਤਰ੍ਹਾਂ ਕਿ ਚਕੋਰਾਂ ਜਿਹੜੀਆਂ ਉਹ ਪਿਆਰਿਓ ਸਾਰੀਆਂ ਚਕੋਰਾਂ ਉਹਨਾਂ ਦੀ ਦ੍ਰਿਸ਼ਟੀ ਜਿਹੜੀ ਹੈ ਚੰਦਰਮਾ ਦੇ ਵੱਤ ਹੁੰਦੀ ਹੈ ਉਹਦੇ ਵੱਲ ਹੁੰਦੀ ਹੈ ਤਾਰੀ ਨੈਣ ਤਾਰੀ ਲਾ ਕਰਕੇ ਚੰਦਰਮਾ ਨੂੰ ਜਿਸ ਤਰ੍ਹਾਂ ਸਾਰੇ ਚਕੋਰ ਤੱਕਦੇ ਇਸ ਤਰ੍ਹਾਂ ਸਾਰੇ ਬਾਲਕ ਕੋਈ ਸੱਜੇ ਬੈਠਿਆ ਹੋਇਆ ਕੋਈ ਖੱਬੇ ਬੈਠਿਆ ਹੋਇਆ ਕੋਈ ਅੱਗੇ ਬੈਠਿਆ ਹੋਇਆ ਕੋਈ ਪਿੱਛੇ ਬੈਠਿਆ ਹੋਇਆ ਸਾਰੇ ਪਿਆਰੇ ਮਹਾਰਾਜ ਜੀ ਦੇ ਵੱਲ ਉਹਨਾਂ ਦੀ ਨਿਗਾਹ ਹੈ ਮਹਾਰਾਜ ਨੂੰ ਤਾਰੀ ਲਾ ਕਰਕੇ ਤੱਕਦੇ ਹਨ ਤੇ ਲਖੇ ਕੰਡ ਜੇ ਮਹਾਰਾਜ ਜੀ ਦੀ ਕੰਡ ਹੋ ਜਾਵੇ ਕਰ ਵੱਤ ਭਲਾ ਨਾ ਕਰਵਟ ਤੇਰੀ ਲਾਗ ਗਲੇ ਸੁਣ ਬੇਨਤੀ ਮੇਰੀ ਹੋਂ ਵਾਰੀ ਮੁਖ ਫੇਰ ਪਿਆਰੇ ਕਰਵਟ ਦੇ ਮੌਕਾ ਕਾਹੇ ਕੋ ਮਾਰੇ ਮਹਾਰਾਜ ਜੀ ਦੀ ਕੰਡ ਬਰਦਾਸ਼ਤ ਨਹੀਂ ਕਰਦੇ ਜੇ ਮਹਾਰਾਜ ਜੀ ਬੋਲਦੇ ਬੋਲਦੇ ਉਹਨਾਂ ਦੇ ਵੱਲ ਜੇ ਬੱਚਿਆਂ ਦੇ ਵੱਲ ਪਿੱਠ ਹੋ ਜਾਵੇ ਕਹਿੰਦੇ ਨਹੀਂ ਮਹਾਰਾਜ ਆਪ ਜੀ ਨੂੰ ਵੇਖਣਾ ਉੱਥੋਂ ਹਟ ਕਰਕੇ ਜਿੱਥੋਂ ਮਹਾਰਾਜ ਜੀ ਦੇ ਪ੍ਰਤੱਖ ਮੁਖਾਰ ਬਿੰਦ ਦੇ ਦਰਸ਼ਨ ਹੁੰਦੇ ਉਸ ਪਾਸੇ ਬੈਠ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ
1: ਮਨ ਜਾਣੇ ਮੁਝੇ ਸੁਣਾਵੇ
0: ਸਾਰੇ ਬੱਚਿਆਂ ਨੂੰ ਇੰਜ ਲੱਗ ਰਿਹਾ ਕਿ ਮਹਾਰਾਜ ਇਹ ਸਾਖੀ ਮੈਨੂੰ

ਜੀ ਦੀਆਂ ਸਾਖੀਆਂ ਉਹ ਸਰਵਣ ਕਰਦੇ ਹਨ। ਹੁਣ ਇੱਕ ਗੱਲ ਯਾਦ ਰੱਖੋ ਪਿਆਰਿਓ, ਆਮ ਆਪਾਂ ਵੇਖਦੇ ਹਾਂ ਬਹੁਤ ਥੋੜ੍ਹੇ ਕੋ ਬੱਚੇ ਹੁੰਦੇ ਨਾ ਪਿਆਰਿਓ, ਚਲੋ ਇਹ ਬੱਚਿਆਂ ਦੀ ਵਰਤੀ ਹੁੰਦੀ ਹੈ, ਬਹੁਤ ਘੱਟ ਬੱਚੇ ਜਿਹੜੇ ਉਹਨਾਂ ਦੀ ਸੁਰਤੀ ਜਿਹੜੀ ਹੈ ਨਾਮ ਬਾਣੀ ਦੇ ਨਾਲ ਜੁੜੀ ਹੋਈ ਹੁੰਦੀ ਹੈ। ਨਹੀਂ ਤਾਂ ਪਿਆਰਿਓ ਗੁਰੂ ਘਰਾਂ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਬੱਚਿਆਂ ਨੂੰ ਲੈ ਕੇ ਆਓ, ਬੱਚੇ ਜਿਹੜੇ ਉਹ ਪਿਆਰਿਓ ਬਹੁਤ ਖਿੰਡਾ ਕਰਦੇ ਹਨ, ਉਹਨਾਂ ਦੀ ਸੁਰਤੀ ਨਹੀਂ ਲੱਗਦੀ ਹੈ। ਸਿੱਧੀ ਜੀ ਗੱਲ ਹੈ, ਉਹਨਾਂ ਨੂੰ ਨਾਮ ਬਾਣੀ ਦਾ, ਕਥਾ ਕੀਰਤਨ ਦਾ ਜਾਂ ਸੱਭਿਆਚਾਰ ਦਾ ਥੋੜ੍ਹੀ ਪਤਾ ਕਿ ਗੁਰੂ ਘਰ ਦੇ ਵਿੱਚ ਇੰਜ ਨਹੀਂ ਕਰਨਾ। ਆਪਾਂ ਅਕਸਰ ਵੇਖਦੇ ਹਾਂ ਬੱਚੇ ਪਿਆਰਿਓ ਲੈ ਕਰਕੇ ਵੀ ਆਓ, ਕਈ ਵਾਰੀ ਮਾਂ ਬਾਪ ਦੀ ਵੀ ਮਜਬੂਰੀ ਹੁੰਦੀ ਹੈ, ਉਹ ਜਦੋਂ ਬੱਚਿਆਂ ਨੂੰ ਲੈ ਕੇ ਆਉਂਦੇ ਬੱਚੇ ਇੱਥੇ ਹੀ ਚੀਕਾਂ ਮਾਰਦੇ ਹਨ, ਉਹਨਾਂ ਨੇ ਇੱਥੇ ਹੀ ਖੇਡਾਂ ਖੇਡਦੀਆਂ ਹੁੰਦੀਆਂ, ਬੜਾ ਕੰਮ ਔਖਾ ਹੁੰਦਾ ਹੈ। ਤਾਂ ਹੀ ਤਾਂ ਪਿਆਰਿਓ ਆਹ ਦੇਖੋ ਮੁਸਲਮਾਨ ਜਿਹੜੇ, ਮੈਂ ਉਹਨਾਂ ਦੀ ਮਰਿਆਦਾ ਆਪ ਨੂੰ ਦੱਸ ਰਿਹਾ, ਮੁਸਲਮਾਨ ਕੀ ਕਰਦੇ ਹਨ, ਵਿਸ਼ੇਸ਼ ਕਰਕੇ ਉਹਨਾਂ ਦੀਆਂ ਇਬਾਦਤ ਗਾਵਾਂ ਜਿਹੜੀਆਂ ਜਿੱਥੇ ਬੈਠ ਕਰਕੇ ਉਹ ਇਬਾਦਤ ਕਰਦੇ ਹਨ, ਬੰਦਗੀ ਕਰਦੇ ਮਸੀਤਾਂ ਦੇ ਵਿੱਚ, ਉਹਨਾਂ ਮਸੀਤਾਂ ਦੇ ਵਿੱਚ ਇੱਕ ਜਿਹੜੀਆਂ ਬੀਬੀਆਂ ਹੁੰਦੀਆਂ, ਨੌਜਵਾਨ ਬੱਚੀਆਂ ਬੱਚੀ ਧੀਆਂ ਬੱਚੀਆਂ ਜਿਹੜੀਆਂ ਬੀਬੀਆਂ ਸਮਝ ਲਿਓ ਬੀਬੀਆਂ ਨੂੰ ਅਤੇ ਨਾਲ ਬੱਚਿਆਂ ਨੂੰ ਉੱਥੇ ਵਿਵਰਜਿਤ ਹੈ, ਰੋਕਿਆ ਜਾਂਦਾ ਕਿ ਭਾਈ ਇਹਨਾਂ ਨੂੰ ਨਾ ਲੈ ਕੇ ਆਓ, ਇਹਨਾਂ ਨੂੰ ਵੇਖ ਕਰਕੇ, ਕਿਉਂ

0: ਰੌੜਾ ਪਾਉਂਦੇ ਉਸ ਵੇਲੇ ਧਿਆਨ ਭਟਕ ਜਾਂਦਾ ਹੈ, ਸੁਰਤੀ ਟੁੱਟ ਜਾਂਦੀ ਹੈ। ਸਿੱਧੀ ਜੀ ਗੱਲ ਹੈ, ਉਹਨਾਂ ਬੱਚਿਆਂ ਨੂੰ ਤਾਂ ਪਤਾ ਨਹੀਂ ਹੁੰਦਾ। ਮੈਂ ਜੋ ਬੇਨਤੀ ਕਰਨਾ ਚਾਹੁੰਦਾ ਹਾਂ ਉਹ ਇਹ ਹੈ ਕਿ ਬੱਚਿਆਂ ਦੀ ਇਹ ਪ੍ਰਵਰਤੀ ਹੈ, ਬੱਚੇ ਟਿਕ ਕੇ ਨਹੀਂ ਬਹਿੰਦੇ, ਲੇਕਿਨ ਯਾਦ ਰੱਖੋ ਇੱਥੇ ਛੋਟੇ ਛੋਟੇ ਬੱਚੇ ਹਨ ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ, ਕੋਈ ਦੇਵ ਧਰਮ ਦਾ ਪਤਾ ਨਹੀਂ ਹੈ। ਲੇਕਿਨ ਬੱਚੇ ਬਾਹਰ ਜਦੋਂ ਚੱਲ ਜਾਂਦੇ ਬਹੁਤ ਮਸਤੀ ਕਰਦੇ, ਮਜ਼ਾਕਾਂ ਕਰਦੇ, ਲੇਕਿਨ ਜਦੋਂ ਸਤਿਗੁਰੂ ਮਹਾਰਾਜ ਜਦੋਂ ਸਾਖੀਆਂ ਸਰਵਣ ਕਰਾਉਂਦੇ, ਕਹਾਣੀਆਂ ਸਰਵਣ ਕਰਾਉਂਦੇ, ਉਸ ਵੇਲੇ ਸਾਰੇ ਬੱਚੇ ਪਿਆਰੇ ਉਹ ਗੁੰਗ ਵੱਟੇ ਬਣ ਜਾਂਦੇ ਹਨ, ਪੱਥਰ ਦੇ ਵਾਂਗੂ ਜੜ ਜੰਮ ਕਰਕੇ ਮਹਾਰਾਜ ਜੀ ਦੇ ਵੱਲ ਹੀ ਵੇਖੀ ਜਾਣਾ ਵੇਖੀ ਜਾਣਾ। ਬੜੇ ਪਿਆਰ ਦੇ ਨਾਲ ਜੋ ਮਹਾਰਾਜ ਜੀ ਬਚਨ ਕਰਦੇ ਉਹਨਾਂ ਬੱਚਿਆਂ ਨੂੰ ਆਤਮ ਸਾਥ ਕਰਦੇ ਹਨ। ਇਸ ਤਰ੍ਹਾਂ ਬੱਚਿਆਂ ਦੇ ਨਾਲ ਖੇਡਦਿਆਂ ਖੇਡਦਿਆਂ ਸਤਿਗੁਰੂ ਮਹਾਰਾਜ ਆਪਣੇ ਘਰ ਨੂੰ ਜਦੋਂ ਆਏ, ਫਿਰ ਆ ਕਰਕੇ ਮਾਤਾ ਜੀ ਨੇ ਪ੍ਰਸ਼ਾਦਾ ਤਿਆਰ ਕੀਤਾ, ਪ੍ਰਸ਼ਾਦਾ ਛਕ ਕਰਕੇ ਲੰਬੇ ਪੈ ਗਏ ਹਨ। ਤੇ ਮਹਾਰਾਜ ਜੀ ਦਾ ਨੇਮ ਜਿਹੜਾ ਨਾ ਵੱਡੇ ਅੰਮ੍ਰਿਤ ਵੇਲੇ ਦਾ, ਬਚਪਨ ਤੋਂ ਹੀ ਪਿਆਰਿਓ ਸਤਿਗੁਰੂ ਮਹਾਰਾਜ ਵੱਡੇ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ। ਹੁਣ ਕਵੀ ਰਾਜ ਜੀ ਨੇ ਵੀ ਇੱਥੇ ਬਚਨ ਕੀਤਾ ਕਿ ਜਦੋਂ ਤੋਂ ਮਹਾਰਾਜ ਜੀ ਨੇ ਤਨ ਧਾਰਨ ਕੀਤਾ ਨਾ ਪਿਆਰਿਓ, ਉਦੋਂ ਤੋਂ ਦੇਖੋ ਮਹਾਰਾਜ ਜੀ ਨੇ ਇਹ ਨੇਮ ਬਣਾਇਆ ਅੰਮ੍ਰਿਤ ਵੇਲੇ ਉੱਠਣਾ ਹੈ, ਕਿਉਂਕਿ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ। ਇਹ ਪਿਆਰਿਓ ਸੱਚੇ ਨਾਮ ਦੀ ਵਡਿਆਈ ਦੀ ਵੇਲਾ ਹੁੰਦੀ ਹੈ, ਲੇਕਿਨ ਯਾਦ ਰੱਖਣਾ ਚਾਹੀਦਾ। ਮੈਂ ਬੇਨਤੀ ਕਰਾਂ ਪਿਆਰਿਓ ਕਿ ਅੰਮ੍ਰਿਤ ਵੇਲਾ ਜੇ ਆਪਣੇ ਸਾਹਮਣਾ, ਉਹਦੀ ਆਰੰਭਤਾ ਸਾਨੂੰ ਨਾ ਰਾਤ ਤੋਂ ਕਰਨੀ ਪਵੇਗੀ, ਸ਼ਾਮਾਂ ਤੋਂ ਕਰਨੀ ਪਵੇਗੀ। ਤਾਂ ਪਿਆਰਿਓ ਜਾ ਕਰਕੇ ਆਪ ਜੀ ਦਾ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਹੋਵੇਗਾ, ਕਿਉਂਕਿ ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਪੈਂਦੀਆਂ। ਇੱਕ ਤਾਂ ਪਿਆਰਿਓ ਜਿਹਨੇ ਅੰਮ੍ਰਿਤ ਵੇਲਾ ਜਾਗਣਾ ਹੋਵੇ ਉਹ ਭਾਰੀ ਭੋਜਨ ਨਾ ਖਾਵੇ, ਹਲਕਾ ਜਿਹਾ ਭੋਜਨ ਖਾਵੇ, ਅਲਪ ਆਹਾਰ ਉਹ ਕਰਨਾ ਕਰੇ, ਅਤੇ ਜਿੰਨਾ ਛੇਤੀ ਹੋ ਸਕਦਾ ਪਿਆਰਿਓ ਉਹਨੇ ਵਿਸ਼ਰਾਮ ਕਰਨਾ ਚਾਹੀਦਾ, ਕਿਉਂਕਿ ਨੀਂਦ ਦੀ ਵੀ ਪਿਆਰਿਓ ਆਪਣੀ ਅਵਸਥਾ ਹੈ, ਨੀਂਦ ਵੀ ਬੰਦੇ ਨੂੰ ਚਾਹੀਦੀ ਹੈ। ਉਹਦੇ ਨਾਲ ਜੇ ਹੱਟ ਕਰਾਂਗੇ, ਕਈ ਵਾਰੀ ਇਹ ਵੀ ਹੁੰਦਾ ਕਿ ਚਲੋ ਆਪਾਂ ਹੱਟ ਕਰਕੇ ਉੱਠ ਤਾਂ ਜਾਂਦੇ ਹਾਂ, ਲੇਕਿਨ ਬਾਅਦ ਦੇ ਵਿੱਚ ਪਿਆਰਿਓ ਜਦੋਂ ਬਹਿੰਦੇ ਹਾਂ ਇੰਨਾ ਆਲਸ ਘੇਰਦਾ, ਇੰਨੀ ਸੁਸਤੀ ਆਉਂਦੀ ਹੈ, ਉਹ ਬੰਦੇ ਆਪਾਂ ਵੇਖਦੇ ਹਾਂ ਹੱਥ ਵਿੱਚ ਗੁਟਕਾ ਸਾਹਿਬ ਹੁੰਦਾ, ਉਹ ਬੰਦੇ ਡੁਲਕੀ ਮਾਰੀ ਜਾਂਦੇ ਹਨ, ਕਿਉਂਕਿ ਨੀਂਦ ਦੇ ਉੱਤੇ ਪਿਆਰਿਓ ਕਿਹਦਾ ਵਾਸ ਨਹੀਂ ਹੈ। ਇਹਦੇ ਲਈ ਉਦੋਂ ਉਹਦੀ ਖੁਰਾਕ ਦੇਣੀ ਪੈਂਦੀ ਹੈ, ਜਿਸ ਤਰ੍ਹਾਂ ਸਰੀਰ ਦੀ ਆਪਣੀ ਖੁਰਾਕ ਹੈ ਨਾ ਪ੍ਰਸ਼ਾਦੇ ਦੀ, ਇਸ ਤਰ੍ਹਾਂ ਨੀਂਦ ਦੀ ਵੀ ਖੁਰਾਕ ਹੈ। ਜਦੋਂ ਉਹਨੂੰ ਉਹਦੀ ਖੁਰਾਕ ਮਿਲ ਜਾਵੇ, ਜਿਹੜਾ ਵਿਅਕਤੀ ਪਿਆਰਿਓ ਮੈਂ ਬੇਨਤੀ ਕਰਾਂ ਕਿ 9-10 ਵਜੇ ਜੇ ਸੌਂ ਗਿਆ ਆਰਾਮ ਦੇ ਨਾਲ ਹਲਕਾ ਜਿਹਾ ਭੋਜਨ ਕਰਕੇ, ਜੇ ਉਹ 10 ਵਜੇ ਵੀ ਪਿਆਰਿਓ ਸੌਂ ਗਿਆ ਤੇ 3-4 ਵਜੇ ਆਪ ਉਹਨੇ ਉੱਠ ਖੜਨਾ ਹੈ, ਕਿਉਂਕਿ ਇੰਨੀ ਨੀਂਦ ਵੀ ਹੋ ਜਾਂਦੀ ਹੈ, ਭੋਜਨ ਹਲਕਾ ਹੋਵੇ ਨੀਂਦ ਵੀ ਵਧੀਆ ਆਉਂਦੀ ਹੈ, ਰਾਤ ਨੂੰ ਤਕਲੀਫਾਂ ਵੀ ਨਹੀਂ ਹੁੰਦੀਆਂ। ਫਿਰ ਦੂਜੀ ਗੱਲ ਜਿਹੜੀ ਹੈ ਪਿਆਰਿਓ, ਸਰੀਰ ਵੀ ਹਲਕਾ ਰਹਿੰਦਾ, ਦਿਨ ਜਦੋਂ ਅੰਮ੍ਰਿਤ ਵੇਲਾ ਹੋਵੇਗਾ ਸਵਸਥ ਹੋ ਕਰਕੇ ਬੰਦਾ ਉੱਠਦਾ, ਫਿਰ ਦੇਖੋ ਉਹਦਾ ਅੰਮ੍ਰਿਤ ਵੇਲਾ ਕਿਸ ਤਰ੍ਹਾਂ ਸਾਂਭਿਆ ਜਾਂਦਾ ਹੈ। ਕਹਿਣ ਦਾ ਮਤਲਬ ਸਤਿਗੁਰੂ ਮਹਾਰਾਜ ਜੀ ਬਚਪਨ ਤੋਂ ਹੀ ਪਿਆਰਿਓ ਜਦੋਂ ਤੋਂ ਤਨ ਧਾਰਨ ਕਰਨਾ ਕੀਤਾ, ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਸਾਂਭਿਆ, ਤੇ ਜਦੋਂ ਦਿਨ ਚੜਿਆ ਉਸ ਵੇਲੇ ਮਹਾਰਾਜ ਜੀ ਨੇ ਇਸ਼ਨਾਨ ਕੀਤਾ ਹੈ, ਤੇ ਤਨ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸੋਹਣੇ ਵਸਤਰਾਂ ਨੂੰ ਧਾਰਨ ਕਰਨਾ ਕੀਤਾ। ਜਦੋਂ ਦਿਨ ਚੜਿਆ ਨਾ ਬਾਬਾ ਕਾਲੂ ਜੀ ਉਹਨਾਂ ਦਾ ਹੱਥ ਪਕੜ ਕਰਕੇ
1: ਲੈ ਚਟ ਸਾਰ ਚੱਲਿਓ,
0: ਉਹਨਾਂ ਨੂੰ ਲੈ ਕਰਕੇ 64 ਸਾਲ ਜੋ ਹੈ ਉੱਥੇ ਲੈ ਕੇ ਜਾ ਰਹੇ ਹਨ। ਪਾਂਧਾ ਜਿਹੜਾ ਗੋਪਾਲ ਪਾਂਧੀ ਪਾਂਧਾ ਜੀ ਦੇ ਪ੍ਰਤੀ ਅੱਜ ਪਿਤਾ ਜੀ ਨੇ ਫਿਰ ਤੋਂ ਪੁੱਛਣਾ ਕੀਤਾ, ਤੇ ਕਹਿੰਦੇ ਕਿ ਪਾਂਧਾ ਜੀ ਆ ਮੇਰਾ ਬੱਚਾ ਨਾਨਕ ਜਿਹੜਾ ਨਾ ਇਹਨੂੰ ਬਹੁਤ ਵਧੀਆ ਤੁਸੀਂ ਪੜ੍ਹਾਈ ਲਿਖਾਈ ਕਰਾਓ, ਛੇਤੀ ਥੋੜ੍ਹੀ ਸਮੇਂ ਦੇ ਵਿੱਚ ਵਧੀਆ ਪੜ੍ਹਾਈ ਲਿਖਾਈ ਕਰਾਓ, ਮੈਂ ਤੁਹਾਨੂੰ ਬਹੁਤ ਜ਼ਿਆਦਾ ਇਨਾਮ ਦੇਵਾਂਗਾ। ਇਹ ਜਦੋਂ ਬਚਨ ਬਾਬਾ ਜੀ ਨੇ ਕਿਹਾ, ਉਸ ਵੇਲੇ ਗੋਪਾਲ ਪਾਂਧਾ ਜੀ ਮਨ ਹੀ ਮਨ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਪ੍ਰਗਟ ਤੌਰ ਤੇ ਨਹੀਂ ਪਿਆਰਿਓ, ਮਨ ਹੀ ਮਨ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਿਜਦਾ ਕਰਕੇ

0: ਹੈ। ਇਹਨੂੰ ਕੋਈ ਪੜਾ ਨਹੀਂ ਸਕਦਾ। ਸੰਸਾਰ ਦੀਆਂ ਸਾਰੀਆਂ ਵਿਦਿਆਵਾਂ, ਇਹ ਸਾਰੀਆਂ ਵਿਦਿਆ ਨੂੰ ਜਾਣਨ ਵਾਲਾ, ਵਿਦਿਆ ਦੇ ਵਿੱਚ ਨਿਪੁੰਨ ਤੇ ਖੋਟੀ ਮਤ ਨੂੰ ਇਹ ਨਾਸ਼ ਕਰਨ ਵਾਲਾ ਹੈ। ਆ ਸਿੱਧੀ ਜੀ ਲੌਜਿਕ ਦੀ ਗੱਲ ਹੈ। ਜਿਹੜਾ ਬਾੜਾ ਪੜਿਆ ਲਿਖਿਆ ਹੁੰਦਾ ਉਹ ਥੋੜੇ ਪੜੇ ਲਿਖਿਆ ਨੂੰ ਪੜਾਉਂਦਾ। ਸਿੱਧੀ ਜੀ ਗੱਲ ਹੈ, ਜਿਹੜਾ ਜਿਹਨਾਂ ਜਿਹਨੂੰ ਕੁਛ ਵੀ ਨਹੀਂ ਆਉਂਦਾ, ਪੜਿਆ ਲਿਖਿਆ ਨਾ ਹੋਵੇ, ਉਹਨੂੰ ਬੋਲੋ ਕਿ ਭਾਈ ਆ ਪੜੇ ਲਿਖਿਆ ਨੂੰ ਪੜਾਓ, ਉਹ ਹੋ ਨਹੀਂ ਸਕਦਾ। ਤੇ ਇੰਜ ਇਹਨਾਂ ਨੇ ਵਚਨ ਕੀਤਾ ਕਿ ਵਿਦਿਆ ਦੇ ਵਿੱਚ ਬਹੁਤ ਨਿਪੁੰਨ ਹੈ, ਸਾਰੀਆਂ ਵਿਦਿਆ ਦੇ ਇਹ ਮਾਲਕ ਹਨ, ਇਹਨਾਂ ਨੂੰ ਕੋਈ ਨਹੀਂ ਪੜਾ ਸਕਦਾ ਕਿਉਂਕਿ ਇਹਨਾਂ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਨਹੀਂ ਹੈ। ਤਾਂ ਹੀ ਤਾਂ ਆਪਾਂ ਪੜ੍ਹਦੇ ਨਾ ਪਿਆਰਿਓ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਪਿਆਰਿਓ ਵੱਡੇ ਦਾ ਮਤਲਬ ਹਰ ਪੱਖੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਵੱਡੇ ਹਨ, ਸਭ ਤੋਂ ਵੱਡੇ ਹਨ।
1: ਜਗਤ ਮਾਹੇ ਸਮ ਕੋ ਨਾ ਦਿਸਾਵੇ।
0: ਮੈਨੂੰ ਹੁਣ ਸੰਸਾਰ ਦੇ ਵਿੱਚ ਇਹਨਾਂ ਨੂੰ ਤਾਲੀਮ ਦੇਣ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਭਾਵ

0: ਨੇ ਵੀ ਪਿਆਰਿਓ, ਉਹਨਾਂ ਨੇ ਵੀ ਮੋਹਰ ਲਾ ਕਰਕੇ ਕਹਿ ਦਿੱਤਾ ਕਿ ਬਾਬਾ ਕਾਲੂ ਜੀ ਆਪਣੇ ਬੱਚੇ ਨੂੰ ਆਮ ਬੱਚਾ ਨਾ ਜਾਣਨਾ ਕਰੋ, ਬਾਲਕ ਜਾਨ ਨਾ ਪੂਲੀਆ ਰੇ, ਤਿਰ ਭਵਨ ਕੋ ਕਰਤਾ ਰੇ, ਆਮ ਬੱਚਾ ਜਾਣ ਕਰਕੇ ਨਾ ਭੁੱਲਣਾ ਕਰੋ। ਇਹ ਕੋਈ ਅਵਤਾਰੀ ਜੋ ਹੈ, ਕੋਈ ਮਹਾਂਪੁਰਖ, ਕੋਈ ਅਵਤਾਰੀ ਪੁਰਸ਼ ਤੁਹਾਡੇ ਘਰ ਦੇ ਵਿੱਚ ਜਨਮ ਲਿਆ,
1: ਪੜ੍ਹੇ ਹੀ ਪੜ੍ਹ ਰਹੇ ਸਭਨ ਪੜ੍ਹਾਵਨ,
0: ਇਹਨਾਂ ਨੂੰ ਕੋਈ ਨਹੀਂ ਪੜ੍ਹਾਇਆ, ਬਗੈਰ ਪੜ੍ਹੇ ਲਿਖੇ ਹੀ ਪਿਆਰਿਓ, ਇਹਨਾਂ ਨੂੰ ਸਾਰੀ ਪੜ੍ਹਾਈ ਜਿਹੜੀ ਹੈ ਉਹ ਪ੍ਰਾਪਤ ਹੋ ਗਈ ਹੈ। ਤੁਸੀਂ ਕਹਿੰਦੇ ਹੋ ਕਿ ਗੋਪਾਲ ਜੀ ਇਹਨੂੰ ਪੜ੍ਹਾਓ, ਮੈਂ ਇਹਨੂੰ ਕੀ ਪੜ੍ਹਾਵਾਂ, ਇਹ ਸਾਰੇ ਸੰਸਾਰ ਨੂੰ ਨਾਮ ਬਾਣੀ ਦਾ ਪਾਠ ਪੜਾਵੇਗਾ।
1: ਇਸ ਪੜ੍ਹਨੇ ਕੇ ਪਰਹੁ ਨ ਖਿਆਲੇ,
0: ਤੇ ਕਾਲੂ ਜੀ ਤੁਸੀਂ ਇਸ ਬੱਚੇ ਨੂੰ ਨਾਨਕ ਨੂੰ ਪੜਾਉਣ ਦੇ ਖਿਆਲ ਦੇ ਵਿੱਚ ਨਾ ਫਸ ਕਰਕੇ ਰਹਿ ਜਾਓ, ਮੇਰਾ ਬਚਨ ਯਾਦ ਰੱਖੋ। ਇੱਕ ਮਾਸਟਰ ਜਿਹੜਾ ਹੈ ਉਹਨੇ ਬਚਨ ਕੀਤਾ, ਮੈਂ ਮਾਸਟਰ ਹਾਂ, ਮੈਂ ਟੀਚਰ ਹਾਂ, ਮੈਨੇ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਹਜ਼ਾਰਾਂ ਬੱਚਿਆਂ ਨੂੰ ਮੈਨੇ ਪੜਾਉਣਾ ਕੀਤਾ, ਲੇਕਿਨ ਇਹੋ ਜਿਹਾ ਬੱਚਾ ਜਿਹੜਾ ਹੈ, ਇਹੋ ਜਿਹਾ ਬੱਚਾ ਮੈਨੂੰ ਪ੍ਰਾਪਤ ਨਹੀਂ ਹੋਇਆ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹਨੂੰ ਸਾਰੀ ਵਿੱਦਿਆ, ਸਾਰੇ ਤਾਲੀਮ ਜਿਹੜੇ ਹਨ, ਇਹਨਾਂ ਨੂੰ ਖੁਦ ਬਾ ਖੁਦ ਪ੍ਰਾਪਤ ਹੋਏ ਹਨ।
1: ਕਰਤਾ ਜੋ ਵਿੱਦਿਆ ਜਾਲੇ,
0: ਇਹਨਾਂ ਨੂੰ ਆਪਾਂ ਕੀ ਪੜਾਈਏ, ਸਾਰੀਆਂ ਵਿੱਦਿਆਵਾਂ ਜਿਹੜੀਆਂ, ਕਈ ਪਿਆਰਿਓ ਕਹਿੰਦੇ 52 ਤਰ੍ਹਾਂ ਦੀਆਂ ਵਿੱਦਿਆਵਾਂ ਹੁੰਦੀਆਂ, ਉਹ ਸਾਰੀਆਂ ਵਿੱਦਿਆ ਜੋ ਇਹ ਉਹਨਾਂ ਦੀ ਕਰਤਾ ਧਰਤਾ, ਉਹਨਾਂ ਦੇ ਰਚਨਹਾਰ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ। ਕਈ ਤਰ੍ਹਾਂ ਦੀਆਂ ਵਿੱਦਿਆ ਹਨ ਪਿਆਰਿਓ, ਆਪਾਂ ਜਿਸ ਤਰ੍ਹਾਂ ਸਮਝਦੇ ਨਾ ਕਿ ਸਕੂਲਾਂ ਦੇ ਵਿੱਚ ਕਿ ਅੱਖਰਾਂ ਦਾ ਬੋਧ ਹੋਣਾ, ਪੜ੍ਹਾਈ ਹੋਣੀ, ਚਲੋ ਇਹ ਇੱਕ ਵਿੱਦਿਆ ਹੈ। ਰੋਟੀ ਪਕਾਉਣਾ, ਪ੍ਰਸ਼ਾਦਾ ਤਿਆਰ ਕਰਨਾ, ਇਹ ਵੀ ਵਿੱਦਿਆ ਹੈ। ਖੇਤੀਬਾੜੀ ਕਰਨੀ ਹੈ, ਇਹ ਵੀ ਇੱਕ ਵਿੱਦਿਆ ਹੈ। ਕੱਪੜੇ ਸਿਉਣੇ ਹਨ, ਇਹ ਵੀ ਪਿਆਰਿਓ ਇੱਕ ਤਰ੍ਹਾਂ ਦੀ ਵਿੱਦਿਆ ਹੈ। ਜੂਤੇ ਆਦਿਕ ਆਪਾਂ, ਚੱਪਲ ਆਦਿਕ ਗੰਢਦੇ ਹਾਂ, ਸਿਉਂਦੇ ਹਾਂ, ਇਹ ਵੀ ਪਿਆਰਿਓ ਇੱਕ ਤਰ੍ਹਾਂ ਦੀ ਵਿੱਦਿਆ ਹੈ। ਭਾਵ ਕਿ ਕੋਈ ਵਿਆਪਾਰ ਕਰਨਾ, ਵਣਜ ਕਰਨਾ, ਇਹ ਵੀ ਵਿੱਦਿਆ ਹੈ। ਇਹ ਸਾਰੀਆਂ ਵਿੱਦਿਆਵਾਂ ਕਿਹਾ ਜਾਂਦਾ ਪਿਆਰਿਓ, 52 ਤਰ੍ਹਾਂ ਦੇ ਖਿੱਤੇ, ਉਹਨਾਂ ਦੀ 52 ਤਰ੍ਹਾਂ ਦੀ ਵਿੱਦਿਆ, ਇਹ ਸਾਰੇ ਵਿੱਦਿਆ ਦੇ ਕਰਤੇ ਧਰਤੇ ਹਨ।
1: ਦੀਪਾਏ ਬ੍ਰਿਤਾ ਸਮਾਹੀ,
0: ਇਹ ਤਾਂ ਇਹੋ ਜਿਹੀ ਗੱਲ ਹੈ

0: ਕਰ ਸਕਦੇ ਹਨ। ਇਸ ਤਰ੍ਹਾਂ ਹੀ ਗੋਪਾਲ ਜੀ ਨੇ ਬਚਨ ਕੀਤਾ ਕਿ ਸੰਸਾਰ ਦੀ ਸਾਰੀ ਵਿਦਿਆ ਦੀਵੇ ਦੇ ਵੱਤ ਹੈ ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗਿਆਨ ਦੇ ਮਾਰ ਤੰਡ ਹਨ, ਗਿਆਨ ਦੇ ਸੂਰਜ ਹਨ।
1: ਹਰ ਬੇ ਕੋ ਨਰ ਉਦਤਾਈ,
0: ਤੇ ਜਿਸ ਤਰ੍ਹਾਂ ਕੋਈ ਬੰਦਾ ਬੋਲੇ ਕਿ ਭਾਈ ਮੈਂ ਸੂਰਜ ਦੇ ਅੱਗੇ ਆ ਦੀਆ ਲੈ ਕੇ ਜਾਵਾਂ, ਲੋਕਾਂ ਨੇ ਕਹਿਣਾ ਜੀ ਮੂਰਖ ਬੰਦਾ ਹੈ। ਇਸ ਤਰ੍ਹਾਂ ਹੀ ਗੁਰੂ ਨਾਨਕ ਨੂੰ ਜੋ ਵੀ ਪੜਾਵੇਗਾ ਲਿਖਾਵੇਗਾ ਸਮਝ ਲਿਓ ਉਹ ਮੂਰਖਾਂ ਸਿਰ ਮੂਰਖ ਹੈ, ਕਿਉਂਕਿ ਇਹ ਇਹਨੂੰ ਕੌਣ ਪੜਾ ਸਕਦਾ, ਇਹ ਤਾਂ ਸਾਰੇ ਵਿਦਿਆ ਦਾ ਮਾਰ ਤੰਡ ਹੈ, ਸਾਰੀ ਵਿਦਿਆ ਦੇ ਕਰਤਾ ਧਰਤਾ ਹੀ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ।
1: ਤੇ ਕਿਆ ਹੋਏ ਪ੍ਰਕਾਸ਼
0: ਤੇ ਸੂਰਜ ਦੇ ਅੱਗੇ ਦੀਵੇ ਦਾ ਕੀ ਪ੍ਰਕਾਸ਼ ਹੈ,
1: ਫੀਕੀ ਪ੍ਰਭਾ ਪਰ ਅਗਦਾਸਾ,
0: ਤੇ ਉਹਦੇ ਅੱਗੇ ਤਾਂ ਸਭ ਫੀਕਾ ਪੈ ਜਾਂਦਾ। ਇਸ ਤਰ੍ਹਾਂ ਪਿਆਰਿਓ ਬਾਬਾ ਕਾਲੂ ਜੀ ਨੇ ਜਦੋਂ ਆਪਣੇ ਕੰਨਾਂ ਦੇ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜਸ ਸਰਵਣ ਕਰਨਾ ਕੀਤਾ, ਮਨ ਵਿੱਚ ਪਿਆਰਿਓ ਸ਼ਰਧਾ ਤਾਂ ਨਹੀਂ ਹੈ ਲੇਕਿਨ ਬਾਪ ਹੈ ਪਿਆਰਿਓ, ਸੰਸਾਰੀ ਜੀਵ ਹੈ, ਮਨ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ। ਇਹ ਗੱਲ ਤਾਂ ਆਮ ਹਰ ਕੋਈ ਬਾਪ ਦੇ, ਹਰ ਕੋਈ ਮਾਂ ਬਾਪ ਦੇ ਮਨ ਦੇ ਵਿੱਚ ਖੁਸ਼ੀ ਹੁੰਦੀ ਹੈ। ਕੋਈ ਮਾਂ ਬਾਪ ਪਿਆਰਿਓ ਉਹਨੂੰ ਜਾ ਕਰਕੇ ਕੋਈ ਬੋਲੇ ਕਿ ਜੀ ਤੁਹਾਡਾ ਬੱਚਾ ਬੜਾ ਸਮਝਦਾਰ ਹੈ, ਤੁਹਾਡਾ ਬੱਚਾ ਬੜਾ ਲਾਇਕ ਹੈ, ਬੜਾ ਗੁਣਵਾਨ, ਬੜਾ ਵਿਦਵਾਨ, ਬੜਾ ਲਾਇਕ ਬੰਦਾ ਹੈ, ਬਹੁਤ ਨੇਕ ਬੰਦਾ, ਉਹ ਮਾਂ ਬਾਪ ਨੂੰ ਬੜੀ ਖੁਸ਼ੀ ਹੁੰਦੀ ਹੈ, ਬੜਾ ਉਹਨਾਂ ਨੂੰ ਪਿਆਰਿਓ ਮਨ ਵਿੱਚ ਚਾਅ ਚੜ੍ਹਦਾ। ਅਹੰਕਾਰ ਜਿਹੜਾ ਉਹਨਾਂ ਦਾ ਫੂਲੇ ਨਹੀਂ ਸਮਾਉਂਦਾ, ਲੇਕਿਨ ਉਹੀ ਪਿਆਰਿਓ ਕੋਈ ਮਾਂ ਬਾਪ ਨੂੰ ਜਾ ਕਰਕੇ ਦੱਸੇ ਬੋਲੇ ਕਿ ਤੁਹਾਡਾ ਬੱਚਾ ਤਾਂ ਬੜਾ ਖਰਾਬ ਹੈ ਜੀ, ਬੜਾ ਮੂਰਖ ਬੱਚਾ ਹੈ, ਬਦਤਮੀਜ਼ ਹੈ, ਨਾ ਸਮਝ ਹੈ, ਬੜਾ ਬੇਈਮਾਨ ਹੈ, ਬੇਅਕਲਾ ਹੈ, ਕੋਈ ਇਹਨੂੰ ਚੱਜ ਨਹੀਂ ਆਉਂਦਾ। ਉਸ ਵੇਲੇ ਮਾਂ ਬਾਪ ਪਿਆਰਿਓ ਉਹ ਬਹੁਤ ਜ਼ਿਆਦਾ ਦੁਖੀ ਹੋ ਜਾਂਦੇ, ਸੁਭਾਵਿਕ ਹੀ ਗੱਲ। ਇਸ ਤਰ੍ਹਾਂ ਗੋਪਾਲ ਜੀ ਨੇ ਜਦੋਂ ਮਹਾਰਾਜ ਜੀ ਦਾ ਜਸ ਕੀਤਾ ਤੇ ਮਨ ਵਿੱਚ ਤਾਂ ਸ਼ਰਧਾ ਨਹੀਂ ਹੈ ਲੇਕਿਨ ਫਿਰ ਵੀ ਬਾਬਾ ਕਾਲੂ ਜੀ ਬਹੁਤ ਜ਼ਿਆਦਾ ਪ੍ਰਸੰਨ ਹੋਏ ਹਨ।
1: ਹਟ ਕਰ ਘਰ ਆਵਤ ਬਾਸੋ,
0: ਉਸ ਵੇਲੇ ਪ੍ਰਸੰਨ ਹੋ ਕਰਕੇ ਘਰ ਨੂੰ ਹਟ ਕੇ ਆ ਗਏ। ਇਹ ਸੁਣ ਕੇ ਤਾਂ ਬੜੇ ਪ੍ਰਸੰਨ ਹੋਏ ਤੇ ਆ ਕਰਕੇ ਬਾਬਾ ਕਾਲੂ ਜੀ ਆਪਣੇ ਕੰਮਾਂ ਵਿੱਚ ਲੱਗ ਗਏ ਹਨ। ਹੁਣ ਤਾਂ ਪਿਆਰਿਓ ਗੁਰੂ ਮਹਾਰਾਜ ਨੂੰ ਤਾਂ ਸਕੂਲ ਤੋਂ ਵੀ ਛੁੱਟੀ ਹੋ ਗਈ ਹੈ, ਹੁਣ ਤਾਂ ਮੌਜਾਂ ਦੇ ਮਾਲਕ ਬਣ ਗਏ ਹਨ। ਜਦੋਂ ਮਹਾਰਾਜ ਜੀ ਦੀ ਜੋ ਮਰਜ਼ੀ ਇੱਛਾ ਹੈ, ਆਪਣੇ ਮਨ ਮੁਤਾਬਕ ਜਿੱਥੇ ਮਰਜ਼ੀ ਵਿਚਰਦੇ ਹਨ, ਖੇਡਦੇ ਕੂਦਦੇ ਹਨ, ਕਿਉਂਕਿ ਕੋਈ ਰੋਕ ਟੋਕ ਵੀ ਨਹੀਂ ਹੈ। ਬੱਚਾ ਪਿਆਰਿਓ ਜ਼ਿਆਦਾ ਚਿਰ ਘਰ ਦੇ ਵਿੱਚ ਬੈਠ ਜਾਵੇ, ਆਪਾਂ ਹੀ ਬੱਚਿਆਂ ਨੂੰ ਕਹਿੰਦੇ ਹਾਂ ਕਿ ਜਾਓ ਬੱਚਿਓ ਬਾਹਰ ਖੇਲੋ। ਇੱਕ ਜ਼ਮਾਨਾ ਨਾ ਪਿਆਰਿਓ ਆ ਜਿਹੜਾ ਬਚਨ ਦੇ ਨਾਲ ਚੇਤੇ ਆ ਰਿਹਾ ਕਿ ਇੱਕ ਜ਼ਮਾਨਾ ਉਹ ਵੀ ਹੋਇਆ ਕਰਦਾ ਸੀ। ਹੁਣ ਜਿੰਨੇ ਵੀ ਆਪ ਬੈਠੇ ਨਾ ਤੇ ਆਪ ਜੀ ਆਪਣੇ ਮਨ ਵਿੱਚ ਵਿਚਾਰ ਕਰੋ, ਉਹਨਾਂ ਜ਼ਮਾਨਿਆਂ ਦੇ ਵਿੱਚ ਤਕਰੀਬਨ ਅੱਜ ਤੋਂ 15-20 ਸਾਲ ਪਹਿਲੇ ਸਮਝ ਲਿਓ, 15-20 ਸਾਲ ਪਹਿਲੇ ਦਾ ਜ਼ਮਾਨਾ ਇਹੋ ਜਿਹਾ ਹੋਇਆ ਕਰਦਾ ਕਿ ਉਸ ਟਾਈਮ ਦੇ ਵਿੱਚ ਬੱਚੇ ਮਾਂ ਬਾਪ ਬੱਚਿਆਂ ਨੂੰ ਬੋਲਦੇ ਕਿ ਬੱਚੋ ਘਰ ਦੇ ਵਿੱਚ ਆਓ, ਘਰ ਦੇ ਵਿੱਚ ਬੈਠੋ, ਘਰ ਦੇ ਵਿੱਚ ਟਿਕੋ, ਪੜ੍ਹਾਈ ਲਿਖਾਈ ਕਰੋ, ਘਰ ਦੇ ਵਿੱਚ ਟਿਕਦੇ ਨਹੀਂ ਹੋ। ਇਹ ਮਾਂ ਬਾਪ ਦਾ ਉਲਾਮਾ ਹੁੰਦਾ ਲੇਕਿਨ ਅੱਜ ਦੇ ਮਾਂ ਬਾਪ ਦਾ ਉਲਾਮਾ ਇਹ ਨਹੀਂ ਰਿਹਾ, ਅੱਜ ਦੇ ਮਾਂ ਬਾਪ ਦਾ ਉਲਾਮਾ ਇਹ ਹੋ ਗਿਆ ਕਿ ਬੱਚੋ ਬਾਹਰ ਜਾਓ, ਘਰ ਦੇ ਵਿੱਚ ਬੈਠੇ ਰਹਿੰਦੇ, ਸਾਰਾ ਦਿਨ ਮੋਬਾਈਲ ਖੇਡੀ ਜਾਂਦੇ, ਸਾਰਾ ਦਿਨ ਟੀਵੀ ਵੇਖੀ ਜਾਣਾ, ਕਾਰਟੂਨ ਵੇਖੀ ਜਾਣਾ, ਛੱਡੋ ਪਰਾਂ ਬਾਹਰ ਜਾ ਕਰਕੇ ਖੇਲੋ। ਅੱਜ ਦੇ ਮਾਂ ਬਾਪ ਬੱਚਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ। ਗੱਲ ਹੈ ਪਿਆਰਿਓ ਪਹਿਲੇ ਬੱਚੇ ਬਾਹਰ ਖੇਡ ਕੂਦਾਂ ਹੁੰਦੀਆਂ ਸੀ ਲੇਕਿਨ ਅੱਜ ਕੱਲ੍ਹ ਉਹ ਤਾਂ ਬੰਦ ਹੀ ਹੋ ਗਿਆ, ਅੱਜ ਤਾਂ ਮੋਬਾਈਲ ਆਦਿਕ ਇਸ ਤਰ੍ਹਾਂ ਦੇ ਯੰਤਰ ਬਣ ਗਏ। ਇਹ ਖੇਡ ਕਰਕੇ ਨਾ ਪਿਆਰਿਓ ਤੁਹਾਡਾ ਸਰੀਰ ਚੰਗਾ ਰਹਿਣਾ, ਨਾ ਤੁਹਾਡਾ ਦਿਮਾਗ ਚੰਗਾ ਰਹਿਣਾ। ਇੱਕ ਸਮੇਂ ਤੋਂ ਬਾਅਦ ਜਿੰਨੇ ਵੀ ਬੱਚਿਆਂ ਨੂੰ ਇਹ ਲੱਤ ਲੱਗ ਗਈ, ਆਦਤ ਲੱਗ ਗਈ, ਸੱਚ ਜਾਣੋ ਪਿਆਰਿਓ ਬੱਚੇ ਪਾਗਲ ਹੋ ਕਰਕੇ ਬਹੁਤ ਬੁਰਾ ਹਾਲ ਉਹਨਾਂ ਦਾ ਹੋ ਜਾਂਦਾ, ਰੋ ਵਿਚਾਰ। ਸੋ ਕਹਿਣ ਦਾ ਮਤਲਬ ਹੁਣ ਮਹਾਰਾਜ ਨੂੰ ਕੋਈ ਰੋਕ ਟੋਕ ਨਹੀਂ ਆ, ਜਿੱਥੇ ਮਰਜ਼ੀ ਵਿਚਰੀ ਜਾਂਦੇ ਹਨ, ਭੱਜੀ ਜਾਂਦੇ ਹਨ।
1: ਮਸਤਕ ਆਯੁਤ ਦਿਪਤ ਦੁੱਤ ਚਿਤ ਮੋਹਿਤ ਨਰਬਾਲ,
0: ਮਹਾਰਾਜ ਜੀ ਬੱਚਿਆਂ ਦੇ ਵਿੱਚ ਪਿਆਰਿਓ ਮਹਾਰਾਜ ਜੀ ਦੀ ਦਿੱਖ ਬੜੀ ਨਿਆਰੀ ਹੈ, ਪਾਤਸ਼ਾਹ ਜੀ ਮਹਾਰਾਜ ਸਾਰੇ ਬੱਚਿਆਂ ਦੇ ਵਿੱਚੋਂ ਵੱਖਰਾ ਹੀ ਮਹਾਰਾਜ ਜੀ ਦਾ ਤੇਜ ਪ੍ਰਤਾਪ ਹੈ, ਆਬੋ ਹਵਾ ਮਸਤਕ ਜਿਹੜਾ ਮਹਾਰਾਜ ਜੀ ਦਾ ਦਗ ਦਗ ਕਰ ਰਿਹਾ, ਮੱਥਾ ਚੌੜਾ ਮਹਾਰਾਜ ਜੀ ਦੇ ਚਿਹਰੇ ਦਾ ਨੂਰ ਡੁੱਲ ਡੁੱਲ ਕਰਕੇ ਪੈਂਦਾ, ਸਾਰੇ ਬੱਚਿਆਂ ਦੇ ਵਿੱਚ ਵਿਸ਼ੇਸ਼ ਕਰਕੇ ਲੋਕਾਂ ਦਾ ਧਿਆਨ ਜਿਹੜਾ ਮਹਾਰਾਜ ਜੀ ਦੇ ਵੱਲ ਜਾਂਦਾ ਹੈ।
1: ਕਮਲ ਦਲਨ ਸੇ ਦ੍ਰਿਗ ਲਲਿਤ ਆਲੇ ਲਾਜ ਵਿਸਾਲ,
0: ਤੇ ਸਤਿਗੁਰੂ ਮਹਾਰਾਜ ਜੀ ਦਾ ਪਿਆਰਿਓ ਅੱਖ ਅੱਖਾਂ ਜਿਹੜੀਆਂ ਨਾ ਉਹ ਕਮਲ ਫੁੱਲ ਦੇ ਵੱਤ ਹਨ, ਲੇਕਿਨ ਇੰਨਾ ਸਭ ਕੁਛ ਰਹਿ ਕਰਕੇ ਪਿਆਰਿਓ ਮਨ ਵਿੱਚ ਸ਼ਰਮ ਹੈ। ਯਾਦ ਰੱਖੋ ਅੱਖਾਂ ਦੇ ਵਿੱਚ ਹੀ ਪਿਆਰਿਓ, ਸ਼ਰਮ ਵੀ ਅੱਖਾਂ ਦੇ ਵਿੱਚ ਹੁੰਦੀ ਹੈ, ਬੇਸ਼ਰਮੀ ਵੀ ਜਿਹੜੀ ਪਿਆਰਿਓ ਅੱਖਾਂ ਦੇ ਵਿੱਚ ਹੁੰਦੀ ਹੈ। ਬੇਸ਼ਰਮ ਬੰਦੇ ਜਿਹੜੇ ਬੇਹਯਾ ਜਿਹਨੂੰ ਆਪਾਂ ਬੋਲਦੇ ਹਾਂ, ਜਿਹਨੂੰ ਪਿਆਰਿਓ ਆਪਾਂ ਕਹਿੰਦੇ ਨਾ ਜੀ ਇਹਦੀ ਤੱਕਣੀ ਬੜੀ ਮਾੜੀ ਹੈ, ਯਾਦ ਰੱਖੋ ਉਹ ਬੇਸ਼ਰਮੀ ਵੀ ਅੱਖਾਂ ਦੇ ਵਿੱਚ ਹੁੰਦੀ ਹੈ ਅਤੇ ਸ਼ਰਮ ਵੀ ਜਿਹੜੀ ਅੱਖਾਂ ਦੇ ਵਿੱਚ ਹੁੰਦੀ ਹੈ। ਬੰਦਾ ਬਾਹਰੋਂ ਹੀ ਸਿਆਣਾ ਵੇਖ ਕੇ ਅਨੁਮਾਨ ਲਾ ਦਿੰਦਾ ਇਹ ਬੰਦਾ ਸ਼ਰਮ ਵਿੱਚ ਰਹਿਣ ਵਾਲਾ ਕਿ ਬੰਦਾ ਬੇਸ਼ਰਮੀ ਦੇ ਵਿੱਚ ਰਹਿਣ ਵਾਲਾ। ਇੰਨਾ ਸਭ ਕੁਛ ਹੈ ਲੇਕਿਨ ਮਹਾਰਾਜ ਜੀ ਦੀਆਂ ਅੱਖਾਂ ਨੀਵੀਆਂ ਹਨ, ਸ਼ਰਮ ਦੇ ਵਿੱਚ ਰਹਿੰਦੀਆਂ ਹਨ। ਮਹਾਰਾਜ ਜੀ ਦੇ ਦੰਦ ਬਹੁਤ ਜ਼ਿਆਦਾ ਚਮਕਦੇ ਹਨ, ਮਹਾਰਾਜ ਜੀ ਦਾ ਬਚਨ ਜਿਹੜੇ ਜਦੋਂ ਬਚਨ ਨਿਕਲਦੇ ਨਾ ਮੋਤੀਆਂ ਦੇ ਵਾਂਗੂ ਬਚਨ ਨਿਕਲਦੇ ਹਨ। ਮਹਾਰਾਜ ਜੀ ਦੀਆਂ ਭੁਜਾਵਾਂ ਜਿਹੜੀਆਂ ਬਹੁਤ ਜ਼ਿਆਦੀਆਂ ਲੰਬੀਆਂ ਚੌੜੀਆਂ ਆਜਾਨ ਵਾਯੂ ਹਨ,
1: ਕੁੰਡਲ ਸ਼ਰੋਨਨ
0: ਸ਼ਬਰੂਰਾ ਤੇ ਕਲ ਦੇ ਵਿੱਚ ਕੁੰਡਲ ਆਦਿਕ ਮਹਾਰਾਜ ਜੀ ਨੇ ਧਾਰਨ ਕਰਨੇ ਕੀਤੇ ਹਨ। ਇੰਨੀਆਂ ਕੋ ਬੇਨਤੀਆਂ ਸਾਧ ਸੰਗਤ ਜੀ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣਾ ਜੀ। ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ ਸਾਧ ਸੰਗਤ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਵਾਲਾ ਗੁਰਪੁਰਬ ਜੋ ਹੈ ਤਖ਼ਤ ਸਾਹਿਬ ਜੀ ਦੇ ਵਿੱਚ ਬਹੁਤ ਸ਼ਰਧਾ ਭਾਵਨਾ ਦੇ ਵਿੱਚ ਇਹ ਮਨਾਇਆ ਜਾਵੇਗਾ। ਵਿਸ਼ੇਸ਼ ਕਰਕੇ ਤਖ਼ਤ ਸਾਹਿਬ ਜੀ ਦੇ ਵਿੱਚ ਅਖੰਡ ਪਾਠ ਸਾਹਿਬਾਂ ਦੇ ਭੋਗ ਪੈਣਗੇ, ਉਹ ਤੋਂ ਬਾਅਦ 10 ਤੋਂ 11 ਵਜੇ ਤੱਕ ਰਾਗੀ ਸਿੰਘਾਂ ਨੇ ਕੀਰਤਨ ਕਰਨਾ ਅਤੇ 11 ਤੋਂ 11:30 ਦੇ ਵਿਚਕਾਰ ਸਤਿਗੁਰੂ ਮਹਾਰਾਜ ਜੀ ਦੇ ਕਾਰਨ ਦੀ ਜੋਤੀ ਜੋਤ ਸਮਾਉਣ ਦੀ ਪੁਰਾਤਨ ਸਾਖੀ ਜਿਹੜੀ ਹੈ ਉਹ ਸੰਗਤਾਂ ਨੂੰ ਸਰਵਣ ਕਰਾਈ ਜਾਵੇ।

0: ਸਿੰਘ ਸਿੰਘ
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ
0: ਵਾਹਿਗੁਰੂ
1: ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸੁਮਤ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ

ਮਹਾਰਾਜ ਆਪਣੇ ਤਰਸੇ ਚੰਬਰ ਚਾਰ ਪਾਸੋਂ ਕੀਰਤਨ ਦੀ ਹਾਜ਼ਰ ਪ੍ਰਵਾਈ ਸਤਿਗੁਰ ਜੀਓ ਗੁਰਮੁਖ ਪਿਆਰੇ ਸੰਤਨ ਸੰਤਨ ਬੇਅੰਤ ਮਾਇਆ ਹਾਜ਼ਰ ਪਾਸ਼ ਖਜ਼ਾਨੇ ਪ੍ਰਭੁ ਦਿਨ ਦੁਨ ਚੜ੍ਹਦੇ ਯਾਤਰਾ ਸਫਲ ਕਰਨੀ ਮਹਾਰਾਜ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਲਾ ਸੁਣ ਵੱਡਾ ਆਖਾ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਣੇ ਵਾਲੇ ਤੇਰੇ ਰਹੇ ਸਮਾਏ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਸੈ ਕਿਆ ਚਾਰਾ ਨਾਨਕ ਸੱਚ ਸਵਾਰ।

ਸਚਾ ਨਾਮ ਸਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਈ ਚਲੀਐ ਤੂੰ ਕਿਉਂ ਵਿਸਰੈ ਮੇਰੀ ਮਾਏ ਸਚਾ ਸਾਹਿਬ ਸਚੈ ਨਾਇ ਰਾਵ ਸਚੇ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵਡਾ ਨਾ ਹੋਵੇ ਘਾਟ ਨਾ ਜਾਏ ਨਾ

ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀ ਰੇ ਕਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਹ ਕਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧ੍ਰਿਗ ਜੀਵੈ ਧ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ

ਕਿਆ ਸੈਲ ਪੱਥਰ ਮਹਿ ਜੰਤ ਉਪਾਈ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤ ਬੰਤਾ ਕੋਏ ਨ ਕਿਸ ਕੀ ਧਰਿਆ ਸਿਰ ਸਿਰ ਰਜਕ ਸੰਬਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊੜੇ ਊੜ ਆਵੈ ਸੈ ਕੋ ਸਾ ਤਿਸ ਪਾਛੈ ਬਛਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੋਂ ਜੀਆ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਾ ਗੁਣ ਆਖ ਵਖਾਣਾ। ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਪ ਤਪਹਿ ਜਪਹਿ ਬੇਨਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ ਖਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੰਡੈ ਸੋਈ ਥੀਸੀ ਜੋ ਤੂੰ ਦਹਿ ਸੋਈ ਹਾਂ ਪਾਈ ਰਹਾਓ। ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦ ਜਾ ਅਵਰ ਨਾ ਕੋਏ। ਤੂੰ ਕਰ ਵੇਖਹਿ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ। ਪੰਕ ਜੋ ਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀ ਅਲੇ। ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਨਾਹਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵੀਸਰੀ।

ਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੈ ਕਤੈ ਨਕਾਮ ਬਲ ਸਾਧ ਸੰਗਤ ਭਜ ਕੇਵਲ ਨਾਮ ਸ਼ਰੰ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਾ ਸਮੇਂ ਚਾਉ ਪਈ, ਬਹੁਰ ਅਸੁਰ ਕਾ ਕਾਟ ਸਮਾਥਾ, ਸ੍ਰੀ ਅਸਕੇਤ ਜਗਤ ਕੇ ਨਾਥਾ। ਦੁਤੀ ਬਾਨ ਸੌ ਦਉਵਰ ਕਰ, ਕਾਟ ਦਿਓ ਅਸ ਧੁਜ ਨਰ ਨਾਹਰ। ਪੁਨਰਾ ਛਿਸਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਪੋਪਨ ਬ੍ਰਿਸ਼ਟ ਗਗਨ ਤੇ ਭਈ, ਸਭੈਨ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾਹ ਗਰੀਬ ਨਵਾਜਾ। ਅਖਲ ਭਵਨ

ਪੁਰੀ ਛਤਰ ਦਸ ਕੰਤਾ ਕਾਲ ਪਾਏ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ

ਪਰ ਰਚ ਦੀਨੀ ਕਾਹੂ ਫੂਲ ਰਾਜਾ ਹੋਏ ਬੈਠਾ ਕਾਹੂ ਸਿਮਟ ਭਉ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤੁਤ ਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜਤਾ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਾਣ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਆ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਕਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰ ਹੋ ਤਾਂ ਕਿ ਤਾਪ ਤਨਕ ਮਹਿ ਹਰ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛੈ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੀਂ ਉਬਾਰਾ

ਸਰਵਠੌਰ ਮੋਹੁ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ, ਜੋ ਨਿਜ ਬ੍ਰਹਮੋ ਸੋ ਕਹਿ ਹਾਂ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ ਅੰਤ ਸੁਰਗ ਕੋ ਜਾਹ ਦੋਹਰਾ। ਹਰ ਹਰ ਜਨ ਦੁਈ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਿਖੈ ਸਮਾਹ ਦੋਹਰਾ। ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ, ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ। ਠਾਡ ਭਇਓ ਮੈਂ ਜੋਰ ਕਰ ਬਚਨ ਕਹ ਸਿਰ ਨਾਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸੁਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤ ਉੱਡ ਧਿਆ ਹੈ ਸੰਤ, ਅੰਤ ਲਹਿੰਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿਨ ਬਿਧੀਨ ਕੀ ਕੁਲ ਬਿਖੈ ਪ੍ਰਗਟੇ ਨਾਨਕ ਰਾਏ, ਸਭ ਸਿੱਖਨ ਕੋ

ਆਰੇ ਗਿਆਨਹਿ ਕੀ ਬਢਨੀ ਮਨੋ ਹੱਥ ਲੈ ਕਾਤਰ ਤਕ ਤੁਆਰ ਵਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਕਤ ਨੇਤ ਸੁਰਗ ਬਾ ਸੁਰਗ ਬਰ ਕਰ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਹ ਛੈ ਸਕੈ ਨ ਕੋਈ ਸਮ ਸਤਰੈ ਸੈਸ ਪਚਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਉ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਉ ਲਿਹੁ ਸੁਧਾਰਾ ਦੋਹਰਾ ਨੇਤਰ ਤੁੰ ਕੇ ਚਰਨ ਤਰ ਸਤ ਦ੍ਰਉ ਤੀਰ ਤਰੰਗ ਸ਼੍ਰੀ ਭਗਵਤ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ, ਸਭ ਦੋਤ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੋ ਮਨ ਮੇਰੇ ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭ ਨਾਂਗਲਾਂ ਸਮਰੱਥ ਸੁਆਮੀ ਸੋ ਕਿਆ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ।

ਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਭੁੰਚੇ ਤਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰਧਾਰੋ ਤਮ ਸੰਸਾਰ ਚਰਨ ਲਗਤਰੀਏ ਸਭ ਨਾਨਕ ਬ੍ਰਹਮ ਪਸਾਰੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੈ ਛੱਡ ਜਾਹੇ। ਭਾਉ ਜਲ ਬਖਮ ਅਸਗਾਹੁ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੋ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ, ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ। ਬਿਰਥਾ ਕੋਇ ਨ ਜਾਏ, ਜੇ ਆਵੈ ਤੁਧ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਸਤਿਗੁਰ ਸੇਤੀ ਰੱਤਿਆ, ਦਰਗਹਿ ਪਾਈਐ ਠਾਉ। ਕਹੁ ਨਾਨਕ ਕਿਰਪਾ ਕਰੇ, ਜਿਸ ਨੂੰ ਇਹ ਵੱਥ ਦੇ। ਜਗ ਮੈਂ ਉੱਤਮ ਕਾਢੀਐ, ਵਿਰਲੇ ਕੇਈ ਕੇ ਮਹੱਲਾ ਪੰਜਵਾਂ। ਰੱਖੇ

ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਦੀ ਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰ ਹਜ਼ੂਰ ਹਾਜ਼ਰ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤੇ ਸਹਿ ਅੱਗੇ ਨਾਨਕਾ ਖਲੈ ਕੀ ਚੇ ਅਰਦਾਸ। ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੁ ਖਾਲਸੇ ਜੀ ਕੀ ਅਰਦਾਸ, ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ਼੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਵੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ, ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਬਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦਾਰ ਮਿਲੇ, ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ਼੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮਿਲੇ, ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ, ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਿਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ, ਸ਼੍ਰੀ ਹਜ਼ੂਰ ਸ਼੍ਰੀ

ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਬੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

내가 알리바바 불라 승리는 승리다.

0: 대가 갈리바바 불라 승디 나행 승디다
1: 발레

0: पंडोत। वाहे गुरु जी का खालसा,
1: वाहे गुरु जी की फतेह।

ਭਾਵੇਂ ਚਮਣੋ ਸਦੋ ਭਾਵੇਂ ਚੱਲੇ ਲੱਖ ਦਰਿਆ ਭਾਵੇਂ ਚੜੇ ਬੇਕਾਰ ਭਾਵੇਂ ਚ ਧਰਤੀ ਦੱਬੀ ਭਾਰ ਭਾਵੇਂ ਚੰਦ ਫਿਰੇ ਸਿਰ ਪਾਰ ਭਾਵੇਂ ਚ ਰਾਜਾ ਧਰਮ ਦੁਆਰ ਭਾਵੇਂ ਚ ਸੂਰਜ ਭਾਵੇਂ ਚੰਦ ਕਾਕੜੀ ਚਲਦਨਾ ਅੰਤ ਭਾਵੇਂ ਚ ਸੁਖ ਬੁੱਧ ਸੁਰਨਾਥ।

0: ਨਾਨਕ ਨਿਰਭਉ ਨਿਰੰਕਾਰ ਸਚੇਤ ਮਹੱਲਾ ਪਹਿਲਾ।
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤਿਆ ਕਨ ਕਹਾਣੀਆਂ ਕਿਤੇ ਬੇਦ ਵਿਚਾਰ ਕਿਤੇ ਨੱਚੇ ਮੰਗਤੇ ਗੁਰਮੁਖ ਪੂਰੇ ਤਾਲ।

ਕੌੜੀ ਦਿਨ ਸਰੂਪ ਕਿਨਨ ਪਾਇਆ ਪਾਇਆ ਸਤਿਗੁਰੂ ਚਾਪ ਰੱਖਿਓ ਉਹਨਾਂ ਕਰ ਪ੍ਰਗਾਹ ਸੁਣਾਇਆ ਸਤਿਗੁਰੂ ਮੇਰੇ ਸਦਾ ਮੁਕਤ ਹੈ ਜਿਨ ਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਮ ਚਿਤਲਾ

ਹਾਂ ਵਿੱਚ ਮੂੰਹ ਰੱਖ, ਹਾਂ ਵਿੱਚ ਸਿਆਣਾ ਮੁੱਖ ਮੁਕਤ ਕੀ ਸਰਣ ਜਾਣਾ।

ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸਿਧਾਰਾਮ ਦਾ ਸ

0: अपना क्या कमाना लोग खाए समझाए ना कहे मोर कांदे मत करो
1: सुपाए

ਮੰਗਾ ਜੇ ਤੁਝ ਦਿਆ।

देखो

ਬਾਜੇ।

सबको पूरा

ਸਚ ਸਮਾ ਸਜਣੀ ਸਚ ਸਜਣੀ ਸਚ ਸਮਾ

ਮਾਰੀ ਜਿਹਾ ਕਾਲੇ ਕਾਲ ਆਉਂਦੇ ਹੋਣਾ ਪੁਜਾਰੀਏ ਮਾਰੀ

ಕಾಂಗ್ರೆಸ್ ಪಿಜಯ ಆಗಿದ್ರ